0: ਬਿਰਖ ਨੇ ਪਜਾਏ,
1: ਕਈ ਕੋੜ ਪਵਣ ਪਾਣੀ ਬੈ ਸੰਤਰ,
0: ਕਈ ਕੋੜ ਦੇਸ਼ ਭੂ ਮੰਡਲ,
1: ਕਈ ਕੋੜ ਸਸਿਆਰ ਸੂਰਨ ਥਤਰ,
0: ਕਈ ਕੋੜ ਦੇਵ ਦਾਨਵ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ,
1: ਕਈ ਕੋਟ ਰਾਜਸਤਾਮ ਸਾਤਕ,
0: ਕਈ ਕੋਟ ਵੇਦ ਪ੍ਰਾਨ ਸਿਮਰਤ ਔਰ ਸਾਸਤ,
1: ਕਈ ਕੋਟ ਰਿਯ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਹੈ ਚਿਰ ਜੀਵੈ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਗ ਕਿਨਰ ਪਿਸਾਚ,
0: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ,
1: ਸਭ ਤੇ ਨੀਰੇ ਸਬੂ ਤੇ ਦੂਰ,
0: ਨਾਨਕ ਆਪ ਅਲਿਪਤ ਰਿਆ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨੇ ਵਾਸੀ,
1: ਕਈ ਕੋਟ ਜਨਮੇ ਜੀਵੇ ਮਰੇ,
0: ਕਈ ਕੋਟ ਬਜੋਨੀ ਫਿਰੇ,
1: ਕਈ ਕੋਟ ਬੈਠਤ ਹੀ ਖਾਏ,
0: ਕਈ ਕੋਟ ਘਾਲੇ ਥੱਕ ਪਾਏ,
1: ਕਈ ਕੋਟ ਕੀ ਹੈ ਧਨਵੰਤ।

0: ਆਣ ਪ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ
0: ਨਾਨਕ ਸੰਤ ਸੰਗ ਨਿੰਦਕ ਪੀ ਤਰੇ
1: ਸੰਤ ਕੇ ਦੁਖਣ ਤੇ ਮੁਖ ਪਵੇ
0: ਸੰਤਨ ਕੇ ਦੁਖਣ ਕਾਗ ਜਿਉ ਲਵੇ
1: ਸੰਤਨ ਕੇ ਦੁਖਣ ਸਰਪ ਜੋਣ ਪਾਏ
0: ਸੰਤ ਕੇ ਦੁਖਣ ਤ੍ਰਿਕਤ ਜੋਣ ਕੇ ਰਮਾਏ
1: ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੇ
0: ਸੰਤ ਕੇ ਦੁਖਣ ਸਭ ਕੋ ਛਲੇ
1: ਸੰਤ ਕੇ ਦੁਖਣ ਤੇਜ ਸਭ ਜਾਏ
0: ਸੰਤ ਕੇ ਦੁਖਣ ਨੀਚ ਨਚਾਏ
1: ਸੰਤ ਦੁਖੀ ਕਾ ਥਾਉ ਕੋ ਨਾਏ
0: ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਖਿੰਟ ਕਾ ਨਾ ਪਾਏ
1: ਸੰਤ ਕਾ ਨਿੰਦਕ ਮਹਾ ਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ

0: ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਗੁਰ ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੋ ਤਬ ਸਭ ਕਿਛ ਮੋਲ
0: ਨਾਨਕ ਸੋ ਸੂਖਮ ਸੋਈ ਅਸੂਲ
1: ਨੈ ਕਿਛ ਜਨਮੈ ਨੈ ਕਿਛ ਮਰੇ
0: ਆਪਨ ਚਲਤ ਆਪ ਹੀ ਕਰੇ
1: ਆਵਣ ਜਾਵਣ ਦੇਸ

0: ਜਿਸ ਨੂੰ ਕਿਰਪਾ ਕਰੇ ਵਡਭਾਗੇ
1: ਨਾਮ ਜਪਤ ਪਾਵੇ ਬਿਸਰਾਮ
0: ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਣ
1: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੇ ਹਰ ਸੰਗ
1: ਸਹਿ ਸੁਭਾਏ ਹੋ।

0: ਗੁਰ ਚਰਨ ਲਗਤ ਨਿਸਤਰੇ
1: ਜੋ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜੋ ਮਾਂ ਧਿਆਨ ਮੈਂ ਮਾਰਗ ਪਾਵੇ
0: ਤਿਉ ਸਾਧੂ ਸੰਗ ਮਿਲ ਜੋ

0: ਗੱਲ ਸਦ ਜਾਂ ਕੈ
1: ਸਰਬ ਥੋਕ ਸੁਣੀਏ ਕਰ ਤਾਂ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ
0: ਧਿਆਏ ਧਿਆਏ ਭਗਤ ਸੁਖ ਪਾਇਆ
1: ਨਾਨਕ ਤਿਸ ਪੁਰਖ ਕਾ ਕਿਨੇ

0: ਕੇ ਸੰਗ ਉਧਰੇ ਸੁਣ ਸਰਵਣ
1: ਪਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ।

0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ

0: ਰਾਖਾ ਸੋਏ
1: ਆਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਪੀ ਅੰਮ੍ਰਿਤ ਮਨ ਤਨ ਤ੍ਰਪੀਏ
1: ਨਾਮ ਰਤਨ ਜਿਨ ਗੁਰਮੁਖ ਪਾਇਆ।

0: ਸਤਿਗੁਰ ਸੇਕਾ ਹਲਤ ਪਲਤ ਸਵਾਰੇ।
1: ਨਾਨਕ ਸਤਿਗੁਰ ਸੇਕੋ ਜੀ ਨਾਲ ਸਵਾਰੇ।
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ।
0: ਆਪਸ ਕੋ ਕਰ ਕਛ ਨਾ ਜਨਾਵੇ।

0: ਕਹਿ ਗਵੇ
1: ਸੁਣ ਕਰ ਬਚਨ ਕਣ ਆਗਾਨੇ
0: ਮਨ ਸੰਤੋਖਾ ਤਮ ਪਤਿਆਨੇ
1: ਪੂਰਾ ਗੁਰੂ ਆਖਿਓ ਜਾਣ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੇ ਤਿਸ ਲੈ ਮਲਾਏ
1: ਜੇ ਬਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੇ ਸਿਮਰੇ
1: ਸਤ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸ਼ਾਦ ਐਸਾ ਪ੍ਰਭ ਜਪਣੇ
1: ਇਹੋ ਹਰਸ ਪਾਵੇ ਜਨ ਕੋਏ
0: ਅੰਮ੍ਰਿਤ ਪੀਵੇ ਅੰਮ੍ਰਿਤ ਸੋਏ।

0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਣ ਸੰਤ ਕਰੋ ਕਾਮ
0: ਆਣ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵ
0: ਆਪ ਜਪੋ ਅਵਰਾ ਨਾਮ ਜਪਾਵ
1: ਭਗਤ ਪਾਏ ਧਰਿਐ ਸੰਸਾਰ
0: ਬਿਨ ਭਗਤੀ ਤਨ ਹੋਸੀ ਸਾਰ
1: ਸਰਬ ਕਲਿਆਣ

0: ਤਾਂ ਬਸੇ ਬਸਕਤ ਕਹੂ ਕੇ ਤਠਾਏ
1: ਜਬ ਆਪੇ ਆਪ ਆਪਣੀ ਜੋਤ ਤਰੇ
0: ਤਬ ਕਵਨ ਡਰ ਕਵਨ ਕਤ ਡਰੇ
1: ਆਪਣ ਚਲਤੇ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮ ਅਪਾਰ
1: ਆਪਣਾ ਸੀ ਸੁਖ ਆਪਣੇ

0: ਕਮਾਨ ਅਪਮਾਨ
1: ਅਨਕ ਪ੍ਰਕਾਰ ਕਿਓ ਬਖਿਆਣ
0: ਆਪਣ ਖੇਲ ਆਪ ਕਰ ਦੇਖੈ
1: ਖੇਲ ਸੰਕੋਚੇ ਤੋ ਨਾਨਕ ਏਕੈ
0: ਜੈ ਅਭਿਗਤ ਭਗਤ ਹੈ ਆਪ
1: ਜੈ ਪਸਰੇ ਪਸਾਰ।

0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਇ ਨਾ ਮਾਰੇ
0: ਸੋ ਮੋਆ ਜਿਸ ਮਨੋ ਬਿਸਾਰੇ
1: ਇਸ ਤਜੇ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੈ

0: ਕਰਕੇ ਪੈਰ
1: ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਆਓ
1: ਆਣ ਪੈਰ ਪ੍ਰਭ ਪੇਖੋ ਨੇਰਾ
0: ਮਿਟੇ ਅਗਿਆਨ ਬਿਨਸੇ ਅੰਧੇਰਾ

0: ਜਣਾ ਸੁਣੈ ਸੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਐ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਨ ਕਰਾਵਨ ਹਾਰ ਪ੍ਰਭ ਜਾਣੇ
0: ਅੰਤਰ ਬਸੇ ਬਾਰ ਵੀ ਓਹੀ
1: ਨਾਨਕ ਦਰਸ਼ਨ ਦੇਖ ਸਭ ਹੋਈ
0: ਆਪ ਸਤ ਕੀਆ ਸਭ ਸਤ
1: ਤਿਸ ਪ੍ਰਭ ਤੇ ਸਗਲੀ

0: ਜੋ ਜਾਣੇ ਤੇ ਸਦਾ ਸੁਖ ਹੋਏ
1: ਆ ਮਿਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਖ ਜਿਸ ਰਿਦੇ ਭਗਵੰਤ
0: ਤਨ ਤਨ ਤਨ ਜਾਣੇ ਆਇਆ।

0: वाहेगुरु जी की फतेह।
1: सतनाम श्री वाहे गुरु साहिब जी।

ਸਤਿਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ।

ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ

ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ।

ਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਤੁਦਵੇਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ

ਸਾਚਾਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤੱਕ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ।

ਨਾ ਕਿਸੇ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਮਨ ਖਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ।

ਹਰ ਧਿਆਵੈ ਹਰ ਧਿਆਵੈ ਤੁਧ ਜੀ। ਸੇ ਜਨ ਜੁਗਮੈ ਸੁਖਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਤਿੰਨ ਤੁਟੀ ਜਮ ਕੀ ਵਾਸੀ, ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਿਆਇਆ ਜੀ। ਤਿਨਕਾ ਭਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ। ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸਿਰਜ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਕੁਨ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜਬ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਾਂ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ

ਹੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗਨੇ ਚੱਲੈ, ਹਮ ਦੇਖਾਂ ਤਹਿ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜੋ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਰਹਾਓ ਜਪ ਤਪ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਰ ਰਹੇ ਹਮਾਰਾ ਅਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ

ਏਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਸ਼ਨ ਉਪਜਾਯੋ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ।

ਇੱਕ ਹੈ ਬਿਬਿਚਾਰ ਕਸ਼ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ ਦੋਹਰਾ। ਜਬ ਆਏ ਸਭ ਕੋ ਭਇਓ, ਜਨਮ ਧਰਾ ਜਗ ਆਏ, ਅਮੈ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਣਾਏ ਗਬ ਬਾਜ ਦੋਹਰਾ। ਠਾਟ ਭਇਓ ਮੈਂ ਜੋਰ ਕਰ, ਬਚਨ ਕਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ

ਸਿਮਰਤ ਸ਼ਾਸਤਰ ਵੇਦ ਸਭਾ ਬਹੁ ਭੇਦ ਗਏ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ ਦੋਹਰਾ।

ਤਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ, ਤੁਧ ਜਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਨੋ ਬਟ ਭਾਗੀ ਹਉ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਦਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਧ ਨਿਧਰਾ ਗੁਰਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ

ਹੈ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰੱਤਿਆਂ।

ਰੱਖੇ ਰੱਖਣਹਾਰ ਆਪ ਉਭਾਰਿਆ ਹਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਹਨ। ਵਾ ਆਪ ਦਯਾਲ ਮਨੋ ਨਾ ਵਿਸਾਰਿਆ, ਸਾਧ ਜਨਾ ਕੇ ਸੰਗ ਭਵ ਜਲ ਤਾਰਿਆ, ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਾਡੇ ਦੀਵਾਨ ਦੀ ਰਮਤਾ ਵਿੱਚ ਹਰ ਬੁੱਧਵਾਰ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਅਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਬੀਬੀਆਂ ਵੱਲੋਂ ਸੁਨ ਸਹਿਤ ਪਾਠ ਦੀ ਸੇਵਾ ਕਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਮਨਦੀਪ ਕੌਰ ਜਨਮ ਦਿਨ ਸ਼ੁਕਰਾਨਾ ਕਰਦਿਆਂ ਪੜ੍ਹਾਈ ਦੀ ਕਾਮਯਾਬੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਗੁਰਿੰਦਰ ਸਿੰਘ ਵੱਲੋਂ ਸੰਯੋਗ ਖੋਲ੍ਹਣ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜਸਵੀਰ ਸਿੰਘ ਵੱਲੋਂ ਸ਼ੁਕਰਾਨਾ ਕਾਰੋਬਾਰ ਤਰੱਕੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮਾਤ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖ ਬਾਗ

दर्शन परसियाए गुरु कै जन्म मरण दुख जाए सतनाम।

ਹਰਾ ਵਸ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਧਰ ਚਰਨੀ ਵਸ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧੈ

ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੁਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਬੁੱਧਵਾਰ ਦੇ ਹਫ਼ਤਾਵਾਰੀ ਸੰਧਿਆ ਵਿਦਵਾਨ ਹਾਜ਼ਰੀਆਂ ਭਰ ਰਹੇ ਹਰ ਬੁੱਧਵਾਰ ਦੀ ਤਰ੍ਹਾਂ ਸੰਗਤੀ ਰੂਪ ਵਿੱਚ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ। ਆਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਆਉਣ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਨਿਵਾਸੀ ਪਿੰਡ ਦੀਆਂ ਸੰਗਤਾਂ ਵੱਲੋਂ ਆਉਣ ਵਾਲੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਨੂੰ ਸਵੇਰੇ 10:30 ਸੰਪੂਰਨਤਾਵਾਂ ਐਤਵਾਰ ਦੀਵਾਨ ਇਸੇ ਸੰਬੰਧ 'ਚ ਢਾਡੀ ਦਰਬਾਰ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਰਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ ਤੁਰਕੀ ਬਾਣੀ ਦਾ ਕੀਰਤਨ ਆਪਾਂ ਦਰਬਾਰ ਦੀ ਮਰਿਆਦਾ ਅਨੁਸਾਰ ਸ਼੍ਰਵਣ ਕਰ ਰਹੇ ਸਾਂ।

ਹੁਣ ਲੜੀਵਾਰ ਪਾਵਨ ਬਾਣੀ ਦੀ ਵਿਆਖਿਆ ਦਾ ਸਮਾਂ ਹੈ। ਆਓ ਚਿਤਵਿਰਤੀਆਂ ਨੂੰ ਇਕਾਗਰ ਕਰੀਏ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ।

ਉਪਦੇਸ਼ ਸਾਡੀ ਝੋਲੀ ਪਾ ਰਹੇ ਨੇ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਖੁਦ ਸੱਚਾ ਹੈ, ਸ਼ਬਦ ਤੋਂ ਭਾਵ ਵਾਹਿਗੁਰੂ, ਅਤੇ ਉਹਦੀ ਬਾਣੀ ਵੀ ਸੱਚੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਦੋ ਤਰ੍ਹਾਂ ਦੇ ਵਾਕ ਹੁੰਦੇ ਆ, ਇੱਕ ਲੌਕਿਕ ਇੱਕ ਵੈਦਿਕ। ਲੌਕਿਕ ਵਾਕ ਉਹ ਹੁੰਦੇ ਨੇ ਜਿਹੜੇ ਇੱਕ ਜਵਾਨ ਤੋਂ ਦੂਸਰੀ ਅਤੇ ਦੂਸਰੀ ਤੋਂ ਤੀਸਰੀ ਅਤੇ ਪਰੰਪਰਾ 'ਚ ਚੱਲੇ ਹੋਣ। ਵੈਦਿਕ ਉਹ ਹੁੰਦੇ ਨੇ ਜਿਹੜੇ ਗ੍ਰੰਥਾਂ ਰਾਹੀਂ ਚੱਲੇ ਹੋਣ। ਲੌਕਿਕ ਜਿਵੇਂ ਬਚਨ ਹੈ ਕਿ ਜਿਹੜਾ ਪੁਰਸ਼ ਜਿਹੜਾ ਬੰਦਾ ਸੱਚਾ ਹੋਏਗਾ ਉਹਦੀ ਗੱਲ ਵੀ ਸੱਚੀ ਹੋਏਗੀ, ਜਿਹੜਾ ਹੈ ਹੀ ਝੂਠ ਦੀ ਪੰਡ ਉਹਦੀ ਗੱਲ ਸੱਚੀ ਕਿਵੇਂ ਹੋ ਸਕਦੀ ਹੈ। ਇੱਥੇ ਮਹਾਰਾਜ ਜੀ ਵੈਦਿਕ ਬਚਨ ਬਾਣੀ ਰਾਹੀਂ ਦੱਸ ਰਹੇ ਹੈ। ਕਹਿੰਦੇ ਉਹ ਵਾਹਿਗੁਰੂ ਜਿਹੜਾ ਸ਼ਬਦ ਸਰੂਪ ਹੈ ਉਹ ਆਪ ਵੀ ਸੱਚਾ ਹੈ ਔਰ ਉਹਦੀ ਬਾਣੀ ਵੀ ਸੱਚੀ ਹੈ। ਗੁਰਮੁਖ ਜੁਗ ਜੁਗ ਆਖ ਬਖਾਣੀ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੇ ਹਰ ਯੁੱਗ ਦੇ ਵਿੱਚ ਆਖੀ ਹੈ। ਯੁੱਗ ਯੁੱਗ ਯੁੱਗ ਦੇ ਵਿੱਚ ਯੁੱਗ ਦੇ ਵਿੱਚ ਹਰ ਯੁੱਗ ਦੇ ਵਿੱਚ ਜੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਤੁਰਕੀ ਬਾਣੀ ਜਾਂ ਗੁਰੂ ਸਰੂਪ ਕਰਕੇ ਕਲਯੁੱਗ ਦੇ ਵਿੱਚ ਮਿਲੇ ਹੈ, ਇਹਦਾ ਮਤਲਬ ਇਹ ਨਹੀਂ ਇਸ ਤੋਂ ਪਹਿਲੇ ਕਿਸੇ ਨੇ ਵਾਹਿਗੁਰੂ ਦਾ ਜਸ ਨਹੀਂ ਕੀਤਾ, ਇਸ ਤੋਂ ਪਹਿਲੇ ਕੋਈ ਵਾਹਿਗੁਰੂ ਨੂੰ ਨਹੀਂ ਮਿਲਿਆ, ਇਸ ਤੋਂ ਪਹਿਲੇ ਕਿਸੇ ਨੂੰ ਵਾਹਿਗੁਰੂ ਦੇ ਬਚਨਾਂ ਦਾ ਇਲਹਾਮ ਨਹੀਂ ਹੋਇਆ, ਕਦਾਚਿਤ ਵੀ ਨਹੀਂ। ਸਮੇਂ ਸਮੇਂ

ਕਾਰ ਹਿੱਤ ਘੱਲਦੇ ਰਹੇ ਆ ਤੇ ਉਹਨਾਂ ਨੂੰ ਆਪਣਾ ਗਿਆਨ ਵੀ ਦਿੰਦੇ ਰਹੇ ਆ। ਸਤਸੰਗ ਜੀ ਜਿਵੇਂ ਇੱਥੇ ਬਚਨ ਆ ਰਹੇ ਆ ਹੈ ਨਾ, ਅੱਜ ਸੰਧਿਆ ਦਾ ਹੁਕਮਨਾਮਾ ਸਾਹਿਬ ਵੀ ਆਪ ਜੀ ਨੇ ਸੁਣਿਆ ਹੋਏਗਾ। ਨਛੱਤਰਾਂ ਦੇਵੀ ਦੇਵਤਿਆਂ ਸਿੱਧਾਂ ਪੀਰਾਂ ਜੋਗੀਆਂ ਤੀਰਥਾਂ ਸ਼ਾਸਤਰਾਂ ਤੱਕ ਦੇ ਵਾਹਿਗੁਰੂ ਨੂੰ ਜਪਣ ਸਲਾਉਣ ਅਤੇ ਆਰਾਧਣ ਦੀ ਗੱਲ ਸਤਿਗੁਰੂ ਨੇ ਸ੍ਰੀ ਮੁੱਖ ਵਾਕ ਸਾਹਿਬ 'ਚ ਕੀਤੀ ਹੈ। ਸੰਧਿਆ ਦੇ ਮੁੱਖ ਵਾਕ ਸਾਹਿਬ ਲਾਈਵ ਸੁਣ ਸਕਦੇ ਹੋ ਤੁਸੀਂ ਜਾ ਕੇ ਦੁਬਾਰੇ।

ਚੱਲਦੇ ਹੈ। ਕੁਦਰਤੀ ਹੈ ਕਿ ਕਲੇਸ਼ ਪੈਦਾ ਹੋ ਜਾਂਦੇ ਆਪਸ ਧਰਮ ਦੇ ਨਾਮ ਤੇ, ਜਿਵੇਂ ਆਮ ਘਰਾਂ ਦੇ ਵਿੱਚ ਵੀ ਤਾਂ ਕਿੰਨੇ ਕਲੇਸ਼ ਹੁੰਦੇ ਆ, ਸਿੱਖਾਂ ਦੇ ਵਿੱਚ ਕਿੰਨੇ ਕਲਾ ਕਲੇਸ਼ ਨੇ, ਉੱਦਾਂ ਧਰਮਾਂ ਦੇ ਨਾਮ ਤੇ ਪੈ ਜਾਂਦੇ ਆ।

ਦੇ ਕੱਚੇ ਅਭਿਆਸੀ ਹੁੰਦੇ ਹੈ। ਕੱਲ ਵੀ ਇਹ ਬਚਨ, ਕਿਉਂਕਿ ਕੱਲ ਵਾਲਾ ਹੀ ਸ਼ਬਦ ਚੱਲ ਰਿਹਾ, ਜਿੰਨਾ ਚਿਰ ਬੰਦਾ ਅੰਦਰੋਂ ਕੱਚਾ ਹੁੰਦਾ ਨਾ, ਉਨਾ ਚਿਰ ਉਹਨੂੰ ਕ੍ਰੋਧ ਵੀ ਆਉਂਦਾ, ਉਹ ਡੋਲਦਾ ਵੀ ਹੈ, ਪਤਾ ਨਹੀਂ ਕੀ ਕਿੱਥੇ ਜਾ ਕੇ ਉਹ ਡਿੱਗ ਪਵੇ।

ਬਾਲਤਾ ਵਾਲੇ ਬਚਨ ਕਹੇ ਹੁੰਦੇ ਆ, ਉਹਨਾਂ ਨੂੰ ਵੀ ਬੰਦਾ ਫਿਰ ਮੰਨਣੋਂ ਮੁਨਕਰ ਹੋ ਜਾਂਦਾ। ਕਿਉਂ? ਸਾਂਝੀ ਬਾਲਤਾ ਨੂੰ ਜਿਹੜੀ ਬਾਣੀ ਚਾਹੀ ਹੈ, ਜਿਹੜੀ ਹਰ ਇੱਕ ਪ੍ਰਕਾਰ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਆਈ ਹੈ, ਜਾਤ ਧਰਮ ਕੌਮ ਕਬੀਲਾ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਆਈ ਹੈ, ਉਸ ਚੀਜ਼ ਨੂੰ ਕਬੂਲ ਕਰ ਲੈਣਾ ਮਾੜੇ ਦਿਲ ਵਾਲਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਛੋਟੇ ਹਿਰਦੇ ਵਾਲਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੜਾ ਵੱਡਾ ਜੇਰਾ, ਬੜਾ ਵੱਡਾ ਦਿਲ ਚਾਹੀਦਾ ਹੁੰਦਾ ਮਾਫ ਕਰਨਾ। ਸਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਾਟੇ 'ਚ ਅੰਮ੍ਰਿਤ ਛਕਾ ਕੇ ਇਹ ਬਚਨ ਕੀਤੇ ਸਨ ਕਿ ਤੁਸੀਂ ਮੇਰੇ ਫਰਜੰਦ ਪੁੱਤ ਹੋ, ਅੱਜ ਤੋਂ ਬਾਅਦ ਤੁਹਾਡੀ ਜਾਤ ਪਾਤ ਗੋਤ ਸਭ ਖਤਮ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋ। ਔਰ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ, ਅਸੀਂ ਇੱਕ ਬਾਟੇ 'ਚ ਅੰਮ੍ਰਿਤ ਸਿਰਫ ਮਹਾਰਾਜ ਤੋਂ ਡਰਦੇ ਛਕਦੇ ਹਾਂ, ਆਪਣੇ ਅੰਦਰੋਂ ਮਹਾਰਾਜ ਜੀ ਦਾ ਵਚਨ ਮੰਨ ਕੇ ਉਹ ਦੁਐਸ਼ ਨਹੀਂ ਕੱਢਦੇ। ਜਿਹੜੀ ਸਾਡੇ ਅੰਦਰ ਗਰੀਬ ਅਮੀਰ ਪ੍ਰਤੀ ਹੈ, ਜਾਤਾਂ ਗੋਤਾਂ ਪ੍ਰਤੀ ਹੈ, ਹੁਣ ਤੱਕ ਅਸੀਂ ਉਸ ਚੀਜ਼ ਨੂੰ ਆਪਣੇ ਅੰਦਰੋਂ ਨਹੀਂ ਕੱਢ ਪਾਏ। ਅਤੇ ਮੰਗਦੇ ਹਾਂ ਮਹਾਰਾਜ ਸਾਹਿਬ ਜੀ ਤੋਂ ਵੱਡੀਆਂ ਵੱਡੀਆਂ ਚੀਜ਼ਾਂ। ਸਭ ਤੋਂ ਪਹਿਲਾ ਬਚਨ ਨਹੀਂ ਮਹਾਰਾਜ ਜੀ ਦਾ ਅਸੀਂ ਮੰਨਿਆ, ਇਸੇ ਤਰ੍ਹਾਂ ਬਾਣੀ ਦੇ ਬੇਅੰਤ ਬਚਨ ਨੇ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਦੁਨੀਆਂ 'ਤੇ ਧਰਮਾਂ ਦੇ ਨਾਲ, ਲੋਕਾਂ ਦੇ ਨਾਲ, ਸਮਾਜ 'ਚ ਜਿੰਨੇ ਮਰਜ਼ੀ ਝਗੜੇ ਪੈਦਾ ਹੋ ਜਾਣ, ਪਰ ਜਿਹੜੇ ਬਚਨ ਸਾਡੇ ਗੁਰੂਆਂ ਨੇ ਕੀਤੇ ਆ ਆਪਣੀ ਬਾਣੀ ਦੇ ਵਿੱਚ, ਚਾਹੇ ਉਹ ਕਿਸੇ ਦਾ ਅਦਬ ਕੀਤਾ, ਸਤਿਕਾਰ ਕੀਤਾ ਹੈ, ਚਾਹੇ ਕਿਸੇ ਬਾਰੇ ਕੁਛ ਦੱਸਿਆ ਹੈ, ਚਾਹੇ ਉਹ ਪੈਗੰਬਰ ਨੇ, ਚਾਹੇ ਉਹ ਦੇਵੀ ਦੇਵਤੇ ਨੇ, ਚਾਹੇ ਹੋਰ ਕਿਸੇ ਵੀ ਧਰਮ ਨਾਲ ਰਿਲੇਟਡ ਕੋਈ ਵੀ ਵਾਰਤਾ, ਜੋ ਅਸਲੀਅਤ ਰੂਪ 'ਚ ਬਾਣੀ ਚਾਹੀ ਹੈ ਉਹਦੇ ਤੋਂ ਕਦੇ ਵੀ ਮੁਨਕਰ ਨਹੀਂ ਹੋਣਾ। ਕਿਉਂਕਿ ਜਿਸ ਦਿਨ ਬਾਣੀ ਚਾਹੇ ਬੋਲਾਂ ਤੋਂ ਮੁਨਕਰ ਹੋ ਜਾਂਦੇ ਹਾਂ, ਉਸ ਦਿਨ ਸਤਿਗੁਰੂ ਤੋਂ ਵੀ ਮੁਨਕਰ ਹੋ ਜਾਂਦੇ ਹਾਂ। ਮਹਾਰਾਜ ਜੀ ਦਾ ਬਚਨ ਯਾਦ ਰੱਖਿਓ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਕੋਈ। ਜ਼ਰੂਰੀ ਨਹੀਂ ਹੈ ਵੀ ਕੋਲ ਰਹਿ ਕੇ ਬੇਮੁਖ ਨਹੀਂ ਹੋਇਆ ਜਾ ਸਕਦਾ। ਇੱਕ ਬਾਟੇ 'ਚ ਅੰਮ੍ਰਿਤ ਛਕ ਕੇ ਸਤਿਗੁਰੂ ਦਾ ਬਚਨ ਨਾ ਮੰਨਣਾ, ਦਿਲ 'ਚੋਂ ਦੁਐਸ਼ ਨਾ ਕੱਢਣੀ, ਇਸ ਤੋਂ ਵੱਡਾ ਮਨਮੁਖ ਹੋਣਾ ਹੋਰ ਕੀ ਹੋਏਗਾ। ਕੋਲ ਰਹਿ ਕੇ ਵੀ ਗੱਲ ਨਾ ਮੰਨਣੀ, ਮਹਾਰਾਜ ਜੀ ਦੇ ਬਚਨਾਂ ਨੂੰ ਨਾ ਮੰਨਣਾ, ਇਸ ਤੋਂ ਵੱਡਾ ਗੁਰੂ ਤਵੇ ਮੁੱਖ ਹੋਣਾ ਹੋਰ ਕੀ ਹੋਏਗਾ।

ਇਹ ਜਿਹੜੀ ਸੱਚੇ ਦੀ ਸੱਚੀ ਬਾਣੀ ਹੈ ਭਾਈ, ਵਾਹਿਗੁਰੂ ਦੀ ਉਪਮਾ ਹੈ। ਗੁਰਮੁਖਾਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਮਿਹਰਾਮਤ ਹੋਈ ਹੈ, ਹਰ ਯੁੱਗ ਦੇ ਵਿੱਚ ਆਖੀ ਹੈ, ਹਰ ਯੁੱਗ 'ਚ ਉਪਮਾ ਕੀਤੀ ਹੈ ਵਾਹਿਗੁਰੂ ਦੇ ਪਿਆਰਿਆਂ ਨੇ।

ਜਾਂਦੇ ਆ ਭਾਈ, ਉਹ ਆਪਣੇ ਮਨ ਦੇ ਭਰਮ ਦੇ ਵਿੱਚ ਹੀ ਮੋਹੇ ਰਹਿੰਦੇ ਆ, ਮਨ ਚ ਹੀ ਭਰਮ ਬਣਿਆ ਰਹਿੰਦਾ ਅੰਦਰ ਆਪਣੇ ਆਪ ਦਾ ਕੀ ਭਰਮ। ਮਹਾਰਾਜ ਬਾਣੀ ਚ ਕਹਿੰਦੇ

ਬੜਾ ਉੱਚਾ। ਮਹਾਰਾਜ ਜੀ ਕਹਿੰਦੇ ਇਹ ਬੁੱਧ ਕਦੇ ਖਤਮ ਨਾ ਹੋਈ ਅੰਦਰੋਂ, ਗੁਰੂ ਵਾਲੇ ਹੋ ਕੇ ਵੀ ਨਾ ਹੋਈ, ਭਰਮ ਚ ਪਿਆ ਰਿਹਾ। ਅਸਲੀਅਤ ਕੀ ਸੀ ਬੰਦੇ ਦੀ ਕਿ ਇੱਕ ਸਵਾਸ ਦਾ ਮਹਿਮਾਨ, ਉਹੀ ਸਵਾਸ ਅੰਦਰ ਜਾਂਦਾ ਉਹੀ ਬਾਹਰ ਆਉਂਦਾ। ਇਹ ਨਹੀਂ ਪਤਾ ਅੰਦਰ ਗਿਆ ਅੰਦਰ ਰਹਿ ਜੇ, ਬਾਹਰ ਆਇਆ ਬਾਹਰ ਰਹਿ ਜੇ। ਸਾਢੇ ਤਿੰਨ ਹੱਥ ਧਰਤੀ ਅਤੇ ਦੋ ਚਾਰ ਕਿਲੋ ਜਾਂ ਅੱਧਾ ਪੌਣਾ ਕਿਲੋ ਹੱਡੀਆਂ ਦੀ ਮੁੱਠੀ ਜਿਹੜੀ ਬਾਅਦ 'ਚ ਬਚਦੀ ਹੈ, ਇਹ ਔਕਾਤ ਹੈ ਬੰਦੇ ਦੀ। ਅਤੇ ਬੰਦਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਪਤਾ ਨਹੀਂ ਕੀ ਮੰਨਦਾ ਰਹਿੰਦਾ, ਪੈਰ ਨਹੀਂ ਲੱਗਦੇ ਬੰਦੇ ਦੇ ਧਰਤੀ 'ਤੇ। ਮਹਾਰਾਜ ਜੀ ਕਹਿੰਦੇ ਮਨ ਵੱਲ ਮੁੱਖ ਕਰੀ ਰੱਖਦਾ, ਆਪਣੇ ਵਡੱਪਣ ਦੇ ਭਰਮ ਦੇ ਵਿੱਚ ਹੀ ਮੋਹਿਆ ਰਹਿੰਦਾ, ਭੁੱਲਿਆ ਰਹਿੰਦਾ। ਮਹਾਰਾਜ ਕਹਿੰਦੇ ਇਕੱਲਾ ਬੰਦਾ ਨਹੀਂ, ਸਾਰੀ ਦੁਨੀਆ ਐਵੇਂ ਤੁਰੀ ਫਿਰਦੀ ਹੈ। ਬਿਨ ਨਾਵੈ ਸਭ ਫਿਰੈ ਬੌਰਾਣੀ, ਨਾਮ ਤੋਂ ਬਿਨਾਂ। ਮਹਾਰਾਜ ਜੀ ਕਹਿੰਦੇ ਐ ਦੁਨੀਆ ਤੁਰੀ ਫਿਰਦੀ ਹੈ ਜਿਵੇਂ ਸਾਰੀ ਦੁਨੀਆ ਕੰਬਲੀ ਹੋਈ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੜਦੀ ਫਿਰਦੀ ਹੈ ਦੁਨੀਆ ਇੱਕ ਦੂਜੇ 'ਚ, ਲੋਕ ਤਰਾਹ ਤਰਾਹ ਕੇ ਗਰੀਬੀ ਤੋਂ ਮਹਿੰਗਾਈ ਤੋਂ ਦੁਖੀ ਨੇ, ਪਰ ਜਿਨ੍ਹਾਂ ਨੂੰ ਲੋਕ ਮਿਹਨਤਾਂ ਕਰ ਕਰ ਟੈਕਸ ਦੇ ਰਹੇ ਹੈ, ਉਹ ਲੋਕਾਂ ਦੇ ਮਾਰਨ ਲਈ ਇਹੋ ਇਹੋ ਜਿਹੇ ਪਰਮਾਣੂ ਤਿਆਰ ਕਰ ਰਹੇ ਹੈ ਵੀ ਇੱਕ ਦਿਨ ਜੇ ਚੱਲਣ ਤਾਂ ਮੁੜ ਕੇ ਬਚੇ ਹੀ ਕੱਖ ਨਾ। ਉਹ ਪੈਸਾ ਜਿਹੜਾ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾ ਸਕਦਾ ਸੀ, ਉਹਨੂੰ ਮਨੁੱਖਤਾ ਦੇ ਵਿਨਾਸ਼ ਲਈ ਵਰਤਿਆ ਜਾ ਰਿਹਾ ਹੈ। ਕਿੰਨੀ ਜਿਹੜੀ ਮਤ ਪੁੱਠੀ ਹੋ ਗਈ ਹੈ, ਮਨੁੱਖਤਾ ਦੇ ਵਿਨਾਸ਼ ਲਈ ਵਰਤਿਆ ਜਾ ਰਿਹਾ ਹੈ ਵੀ ਕਾਹਦੀ ਸੇਫਟੀ ਹੈ ਇਹ। ਹਰ ਬੰਦਾ ਕਹਿੰਦੇ ਹਰ ਦੇਸ਼ ਆਪਣੀ ਸੇਫਟੀ ਲਈ ਬਣਾ ਰਿਹਾ, ਸੇਫਟੀ ਨਹੀਂ ਬਰਬਾਦੀ ਲਈ ਬਣਾ ਰਿਹਾ। ਮਹਾਰਾਜ ਜੀ ਕਹਿੰਦੇ ਇੱਦਾਂ ਥੱਲਿਓਂ ਲੈ ਕੇ ਉੱਪਰ ਤੱਕ, ਨੌਕਰ ਤੋਂ ਲੈ ਕੇ ਪਾਤਸ਼ਾਹ ਰਾਜਿਆਂ ਤੱਕ ਜਿੰਨੇ ਵੀ ਨੇ,

ਕਿ ਸਾਰੇ ਹੀ ਸਾਡੇ ਮਿੱਤਰ ਨੇ, ਅਸੀਂ ਸਭ ਨੂੰ ਆਪਣੇ ਮਿੱਤਰ ਬਣਾਇਆ ਤੇ ਅਸੀਂ ਸਾਰਿਆਂ ਦੇ ਸੱਜਣ ਆਏ। ਪੜ੍ਹ ਪੜ੍ਹ ਕੇ ਤਾਂ ਵਿਦਵਤਾ ਨਾਲ ਇਹੋ ਜਿਹੀ ਸਿਆਣ ਪਾਉਣੀ ਸੀ ਵੀ ਸਭ ਚ ਮਿੱਤਰਤਾ ਦਾ ਭਾਵ ਪੈਦਾ ਕਰਨਾ ਸੀ, ਪ੍ਰੇਮ ਦਾ ਭਾਵ ਪੈਦਾ ਕਰਨਾ ਸੀ। ਮਹਾਰਾਜ ਜੀ ਕਹਿੰਦੇ ਇਹਨਾਂ ਨੇ ਪੜ੍ਹ ਪੜ੍ਹ ਕੇ ਦੁਆਇਤ ਪੈਦਾ ਕੀਤੀ, ਦੂਰੀਆਂ ਪੈਦਾ ਕੀਤੀਆਂ, ਦੁਸ਼ਮਣੀਆਂ ਪੈਦਾ ਕੀਤੀਆਂ, ਇਹੋ ਇਹੋ ਜਿਹੇ ਸਿਸਟਮ ਬਣਾਏ ਜਿਹੜੇ ਮਨੁੱਖਤਾ ਲਈ ਘਾਤਕ ਹੀ ਖਤਮ ਕਰਨ ਵਾਲੇ ਹੋਣ।

ਲੋਕ ਹੁੰਦੇ ਆ ਉਹ ਥੋੜੋ ਮੌਕਾ ਦਿੰਦੇ ਆ ਕਿਸੇ ਨੂੰ ਗੱਲ ਕਰਨ ਦਾ, ਫਸਦੇ ਹੀ ਵਿਚਾਰੇ ਭੋਲੇ ਭਾਲੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਹ ਦੋ ਧਾਰੀ ਦੁਨੀਆਂ ਦਾ ਬੋਧ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਪ੍ਰੇਮ ਚ, ਭਾਵਨਾ ਚ, ਸ਼ਰਧਾ ਚ, ਇਨਸਾਨੀਅਤ ਚ ਹੀ ਫਸ ਜਾਂਦੇ ਆ। ਪਰ ਯਾਦ ਰੱਖਿਓ, ਬੇਸ਼ੱਕ ਇਹਨਾਂ ਲੋਕਾਂ ਨੂੰ ਫਸਾਉਣ ਵਾਲੇ ਸੋਚਣ ਕਿ ਅਸੀਂ ਜਿੱਤ ਗਏ ਹਾਂ, ਨਹੀਂ, ਉਹ ਹਮੇਸ਼ਾ ਹਾਰਦੇ ਆ। ਮਹਾਰਾਜ ਜੀ ਨੇ ਕਿਹਾ ਸੀ ਔਰੰਗਜ਼ੇਬ ਨੂੰ, ਔਰੰਗਜ਼ੇਬ ਝੂਠੀਆਂ ਕਸਮਾਂ ਖਾ ਕੇ ਕੁਰਾਨ ਦੀਆਂ, ਪਹਾੜੀ ਰਾਜੇ ਗਊਆਂ ਦੀਆਂ ਸਾਡੇ ਤੋਂ ਕਿਲਾ ਖਾਲੀ ਕਰਾ ਲਿਆ ਤੇ ਫਿਰ ਤੁਸੀਂ ਜਿੱਤ ਗਏ? ਆਪਣਾ ਦੀਨ ਹਾਰ ਕੇ, ਆਪਣਾ ਇਮਾਨ ਹਾਰ ਕੇ ਕੀ ਜਿੱਤਿਆ ਬੰਦਾ ਬਈ? ਦੱਸ ਔਰੰਗਜ਼ੇਬ, ਜੇ ਮੇਰੀ ਗੱਲ ਦਾ ਜਵਾਬ ਤੇਰੇ ਕੋਲ ਹੈ ਤਾਂ ਮੈਨੂੰ ਲਿਖ ਕੇ ਭੇਜ। ਜਿਹਨੇ ਦੀਨ ਗਵਾ ਲਿਆ ਆਪਣਾ, ਉਹ ਕੀ ਜਿੱਤਿਆ ਦੀਨ ਗਵਾ ਕੇ? ਜਿਹਨੇ ਗੈਰਤ ਗਵਾ ਲਈ, ਬੇਗੈਰਤ ਬੰਦਾ ਚਾਰ ਬੰਦਿਆਂ ਚ ਗਰਦਨ ਚੁੱਕ ਕੇ ਖੜਾ ਹੋਣ ਜੋਗਾ ਨਹੀਂ ਹੁੰਦਾ। ਔਰੰਗਜ਼ੇਬ, ਬੇਗੈਰਤ ਬੰਦਾ ਚਾਰ ਬੰਦਿਆਂ ਚ ਇੱਜ਼ਤ ਨਾਲ ਬਹਿਣ ਜੋਗਾ ਨਹੀਂ ਹੁੰਦਾ। ਔਰੰਗਜ਼ੇਬ, ਬੇਗੈਰਤ ਬੰਦਾ ਧਰਮ ਦੀ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਖਲੋ ਕੇ ਇੱਕ ਸੈਕਿੰਡ ਵੀ ਮਾਣ ਮਹਿਸੂਸ ਕਰਨ ਵਾਲਾ ਨਹੀਂ ਹੁੰਦਾ। ਤੇ ਤੁਸੀਂ ਬੇਗੈਰਤ ਹੋ ਕੇ ਕਿਲਾ ਖਾਲੀ ਕਰਵਾਇਆ, ਬੇਗੈਰਤ ਹੋ ਕੇ ਘੇਰਾ ਪਾਇਆ, ਬੇਗੈਰਤ ਹੋ ਕੇ ਚਮਕੌਰ ਦੀ ਗੜੀ ਚ ਜੰਗ ਕੀਤੀ, ਤੇ ਜਦੋਂ ਚਮਕੌਰ ਦੀ ਗੜੀ ਚ ਸਾਡੇ ਤੇ ਚੜ ਕੇ ਆਏ, ਉੱਥੇ ਤੁਹਾਡੀ ਬੇਗੈਰਤ ਦੇਖਣ ਵਾਲੀ ਸੀ ਔਰੰਗਜ਼ੇਬ। ਇੱਕ ਪਾਸੇ ਗੁਰਸ਼ਨ ਹੈ ਚਕਾਰੇ ਕੁਨਦ ਚਹਿਲ ਨਾਲ ਕਿ 10 ਲੱਖ ਬਰਾਇਦ ਬਰੋ ਬੇਖਬਰ, ਇੱਕ ਪਾਸੇ ਮੇਰੇ ਨਾਲ 40 ਭੁੱਖਣ ਭਾਣੇ ਸਿੱਖ, ਤੇ 40 ਨੂੰ ਮਾਰਨ ਲਈ ਉਹ 80 ਭੇਜ ਦਿੰਦਾ, 200 ਭੇਜ ਦਿੰਦਾ, 2 ਲੱਖ ਭੇਜ ਦਿੰਦਾ। ਐ ਹਿੰਦ ਪਾਕ ਦੇ ਸਲਤਨਤ ਬਾਦਸ਼ਾਹ ਔਰੰਗਜ਼ੇਬ, ਤੇਰਾ ਨਾਮ ਹੈ ਔਰੰਗਜ਼ੇਬ, ਜੇਬ ਨਾਮ ਹੁੰਦਾ ਗਹਿਣੇ ਦਾ, ਔਰੰਗ ਨਾਮ ਹੁੰਦਾ ਤਖ਼ਤ ਦਾ। ਔਰੰਗਜ਼ੇਬ, ਤੇਰਾ ਨਾਮ ਤੈਨੂੰ ਸੋਭਾ ਨਹੀਂ ਦਿੰਦਾ, ਤੂੰ ਤਖ਼ਤ ਦਾ ਗਹਿਣਾ ਨਹੀਂ, ਤੂੰ ਤਖ਼ਤ ਦਾ ਕਲੰਕ ਹੈ। ਬੇਗੈਰਤ ਬੰਦੇ ਤਖ਼ਤਾਂ ਦੇ ਤਾਜ ਨਹੀਂ ਹੁੰਦੇ ਹੁੰਦੇ, ਬੇਗੈਰਤ ਬੰਦੇ ਤਖ਼ਤਾਂ ਤੇ ਕਲੰਕ ਹੁੰਦੇ ਹੁੰਦੇ ਹੈ। ਤੇ ਤੂੰ, ਤੇਰੇ ਵਰਗੇ, ਤੇਰੇ ਸੂਬੇਦਾਰ, ਤੇਰੇ ਪਹਾੜੀ ਰਾਜੇ ਸਾਰੇ, ਤੁਸੀਂ ਬੇਗੈਰਤੇ ਹੋ, ਤੇ ਬੇਗੈਰਤਿਆਂ ਨੇ 40 ਨੂੰ ਮਾਰਨ ਲਈ 10 ਲੱਖ ਘੱਲਿਆ, ਤੇ ਫਿਰ ਤੁਸੀਂ ਜਿੱਤ ਗਏ? ਫਿਰ ਵੀ ਨਹੀਂ ਜਿੱਤ ਸਕੇ। ਯਾਦ ਰੱਖਿਓ, ਬੇਗੈਰਤੇ ਜਿੱਤ ਕੇ ਵੀ ਹਾਰ ਜਾਂਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜਦੋਂ ਬੰਦਾ ਆਪਣੇ ਕਰਮਾਂ ਦੀ, ਆਪਣੀਆਂ ਕਰਤੂਤਾਂ ਦੀ ਮਾਰ ਝੱਲਦਾ, ਉਦੋਂ ਫਿਰ ਬੰਦਾ ਆਪਣੀਆਂ, ਆਪਣੇ ਕਰਮਾਂ ਨੂੰ ਜਿਵੇਂ ਔਰੰਗਜ਼ੇਬ ਫੇਸ ਨਹੀਂ ਕਰ ਸਕਿਆ, ਉਦੋਂ ਫਿਰ ਫੇਸ ਕਰਨਾ ਬੰਦੇ ਨੂੰ ਬਹੁਤ ਔਖਾ ਹੁੰਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਬਚਨ ਕਰਦੇ ਆ ਭਾਈ ਕਿ ਬੰਦਾ ਬਹੁਤ ਕਰਮ ਕਮਾਉਂਦਾ ਦੁਨੀਆਂ 'ਤੇ, ਕਦੇ ਕੁਛ ਕਰਦਾ, ਦੀਨ ਧਰਮ ਤੋਂ ਹਾਰ ਕੇ ਨਿੰਦਿਆ ਕਰਦਾ, ਪਾਪ ਕਰਦਾ, ਤੇ ਕਈ ਵਾਰ ਅਣਹੋਂਦਾ ਭਾਰ ਵੀ ਆਪਣੇ 'ਤੇ ਚੁੱਕ ਲੈਂਦਾ। ਫਿਰ ਖੱਟਦਾ ਕੀ ਹੈ? ਦੁੱਖ ਸਵਾਇਆ। ਮਹਾਰਾਜ ਕਹਿੰਦੇ ਬਹੁਤ ਦੁੱਖ ਖੱਟਦਾ, ਹੋਰ ਕੁਛ ਉਹਦੀ ਝੋਲੀ ਨਹੀਂ ਪੈਂਦਾ। ਸਤਿਗੁਰ ਸੇਵ ਸਦਾ ਸੁੱਖ ਪਾਇਆ। ਔਰ ਦੂਸਰੇ ਪਾਸੇ ਉਹ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ, ਉਹ ਸਦਾ ਹੀ ਸੁੱਖ ਪਾਉਂਦੇ ਨੇ, ਸਦਾ ਰਹਿਣ ਵਾਲਾ ਸੁੱਖ ਪਾਉਂਦੇ ਨੇ।

ਨੇ ਭਾਈ ਇਹ ਸਦਾ ਸੁੱਖ ਜਿਹੜਾ ਨਾ ਰਹਿਣ ਵਾਲਾ ਇਹ ਬੜਾ ਮਿੱਠਾ ਹੈ, ਬੰਦੇ ਨੂੰ ਮ੍ਰਿਤਿਉ ਤੋਂ ਰਹਿਤ ਕਰ ਦਿੰਦਾ। ਲੇਕਿਨ ਇਹਦੀ ਪ੍ਰਾਪਤੀ ਗੁਰੂ ਦੇ

ਵੀ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਬੇਗੈਰ ਤੇ ਨਹੀਂ ਹੋਣਾ। ਬੰਦੇ ਨੇ ਵਿਚਾਰ ਲਿਆ ਵੀ ਹਾਂ ਬੇਗੈਰ ਤੇ ਨਹੀਂ ਹੋਣਾ, ਇਹ ਵਿਚਾਰ ਹੈ ਬਸ ਇੰਨੀ ਵੀ ਇਸ ਕੰਨ ਚੋਂ ਗੱਲ ਪਾਈ ਦੂਜੇ ਪਾਸੇ ਨੂੰ ਕੱਢਤੀ, ਇੰਨੀ ਕੁ ਚੀਜ਼ ਨੂੰ ਵਿਚਾਰ ਕਹਿ ਦਿੱਤਾ ਜਾਂਦਾ। ਲੇਕਿਨ ਨਹੀਂ, ਵਿਚਾਰ ਹੁੰਦੀ ਹੈ ਗੁਰੂ ਦੇ ਹੁਕਮ ਨੂੰ ਕਮਾਉਣਾ। ਜੇ ਗੁਰੂ ਨੇ ਕਿਹਾ ਬੇਗੈਰ ਤੇ ਨਹੀਂ ਹੋਣਾ ਤਾਂ ਬੇਗੈਰ ਤੇ ਨਹੀਂ ਹੋਣਾ, ਭਾਵੇਂ ਸਿਰ ਲੱਥ ਜੇ, ਇਹਦਾ ਮਤਲਬ ਵਿਚਾਰ ਹੁੰਦਾ। ਮਹਾਰਾਜ ਕਹਿੰਦੇ ਜਿਹੜੇ ਏਦਾਂ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨੇ, ਏਦਾਂ ਵਿਚਾਰਦੇ ਨੇ ਆਪਣੇ ਹਿਰਦੇ ਚ ਰੱਖ ਕੇ, ਅਨ ਦਿਨ ਭੋਗੇ ਹਉਮੈ ਮਾਰ, ਤੇ ਆਪਣੇ ਅੰਦਰ ਦੀ ਖੁਦੀ ਨੂੰ ਹਉਮੈ ਨੂੰ ਮਾਰ ਕੇ ਐਨ ਗੁਰੂ ਦੇ ਸਮਰਪਿਤ ਹੋ ਜਾਂਦੇ ਆ। ਦਿਨ ਰਾਤ ਕਹਿੰਦੇ ਅੰਮ੍ਰਿਤ ਨਾਮ ਨੂੰ ਚੱਖਦੇ ਆ। ਸਹਿਜ ਆਨੰਦ ਕਿਰਪਾ ਤਹਾਰ, ਮਹਾਰਾਜ ਜੀ ਫਿਰ ਉਹਨਾਂ ਨੂੰ ਸਹਿਜੇ ਹੀ ਆਨੰਦ ਦੀ ਦਾਤ ਬਖਸ਼ ਦਿੰਦੇ ਆ ਕਿਰਪਾ ਕਰਕੇ।

ਬਣਿਆ ਰਹਿੰਦਾ ਉਹਨਾਂ ਦਾ, ਟੁੱਟਦਾ ਨਹੀਂ। ਫਿਰ ਜਿਹੜਾ ਪਿਆਰ ਅਸੀਂ ਕਰਦੇ ਹਾਂ ਇਹ ਛਿੰਨ ਭੰਗਰ ਹੁੰਦਾ। ਵਾਸਤਵ ਚ ਪਿਆਰ ਸਾਡੇ ਤੋਂ ਹੁੰਦਾ ਹੀ ਨਹੀਂ, ਕਿਉਂਕਿ ਕੱਲ ਵੀ ਬਚਨ ਆਇਆ ਸੀ ਪਿਆਰ ਕੋਈ ਐਸੀ ਚੀਜ਼ ਨਹੀਂ ਜਿਸ ਚੀਜ਼ ਨੂੰ ਅਸੀਂ ਖੁਦ ਕਰ ਸਕਦੇ ਹਾਂ। ਜਿਹੜੀ ਚੀਜ਼ ਸਾਨੂੰ ਪਿਆਰ ਲੱਗਦੀ ਉਹ ਅਟਰੈਕਸ਼ਨ ਹੁੰਦੀ ਹੈ। ਕੁਝ ਸਮੇਂ ਲਈ ਕਿਸੇ ਪ੍ਰਤੀ ਮਨ ਚ ਮੋਹ ਜਾਗ ਪਿਆ, ਕੁਝ ਸਮੇਂ ਲਈ ਗੁਰੂ ਪ੍ਰਤੀ ਸੇਵਾ ਪ੍ਰਤੀ ਮਨ ਚ ਮੋਹ ਜਾਗ ਪਿਆ, ਬਾਅਦ ਚੋਂ ਲੈ ਗਿਆ ਚਾਰ ਕੁ ਦਿਨਾਂ ਚ। ਇਹ ਪ੍ਰੇਮ ਨਹੀਂ ਹੁੰਦਾ।

ਅਖੀਰਲੇ ਸਵਾਸਾਂ ਤੇ ਜਾ ਕੇ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਕੇ ਇੱਕ ਨੇ ਸੀਸ ਕਟਾ ਲਿਆ, ਪਰ ਗੁਰੂ ਦਾ ਪ੍ਰੇਮ ਅੰਦਰੋਂ ਨਹੀਂ ਗਿਆ। ਇਹਨੂੰ ਪ੍ਰੇਮ ਕਹਿੰਦੇ ਆ। ਔਰ ਮਹਾਰਾਜ ਜੀ ਕਹਿੰਦੇ ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚਾ ਸਭ ਕੋਈ। ਇਹ ਆਪਣਾ ਲਾਇਆ ਨਹੀਂ ਲੱਗਦਾ, ਸਤਿਗੁਰੂ ਕਿਰਪਾ ਕਰ ਦਿੰਦੇ ਆ। ਮੰਗਣਾ ਹੀ ਆ ਪ੍ਰੇਮ ਸਤਿਗੁਰੂ ਤੋਂ ਕਿ ਮਹਾਰਾਜ ਦੇਣਾ ਤਾਂ ਉਦਾਂ ਦਾ ਪ੍ਰੇਮ ਦਿਓ ਜਿੱਦਾਂ ਦਾ ਬਾਬਾ ਦੀਪ ਸਿੰਘ ਦੀ ਝੋਲੀ ਪਾਇਆ ਸੀ, ਭਾਈ ਮਨੀ ਸਿੰਘ ਦੀ ਝੋਲੀ ਪਾਇਆ ਸੀ, ਭਾਈ ਤਾਰੂ ਸਿੰਘ ਦੀ ਝੋਲੀ ਪਾਇਆ ਸੀ। ਸੋ ਮਹਾਰਾਜ ਸਾਹਿਬ ਜੀ ਫਿਰ ਕਿਰਪਾ ਵੀ ਕਰ ਦਿੰਦੇ ਆ, ਫਿਰ ਉਹ ਨਾਮ ਚ ਨਾਮ ਰੱਤੇ ਰੱਤੇ ਰਹਿੰਦੇ ਆ ਸਦਾ।

ਵਾਹਿਗੁਰੂ ਦੇ ਬਾਣੀ ਨੂੰ ਜਪੀਏ, ਵਾਹਿਗੁਰੂ ਦੇ ਨਾਮ ਨੂੰ ਗਾਈਏ। ਭਾਈ ਮਹਾਰਾਜ ਜੀ ਦੇ ਸ਼ਬਦ ਨਾਲ ਪ੍ਰੇਮ ਕਰਕੇ, ਪ੍ਰੇਮ ਨਾਲ ਗਾਈਏ, ਭਾਵਨਾ ਨਾਲ ਗਾਈਏ। ਪ੍ਰੇਮ ਨਾਲ ਕਿਵੇਂ ਗਾ ਸਕਦੇ ਹਾਂ? ਮਹਾਰਾਜ ਤੋਂ ਦਾਤ ਮੰਗ ਕੇ ਆਖੋ ਸਤਨਾਮ। ਮਹਾਰਾਜ ਸਾਨੂੰ ਵੀ ਦਾਤ ਦਿਓ ਕਿ ਜਦੋਂ ਅਸੀਂ ਤੇਰੀ ਬਾਣੀ ਗਾਈਏ, ਪ੍ਰੇਮ ਨਾਲ ਗਾਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਸਾਰੇ ਗੁਣ ਆ ਜਾਂਦੇ, ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਦਾਤਾਂ ਮਹਾਰਾਜ ਸਾਹਿਬ ਜੀ ਦੀ ਉਸ ਹਿਰਦੇ 'ਚ ਆਣ ਪ੍ਰਵੇਸ਼ ਕਰਦੀਆਂ ਨੇ। ਸਭ ਵਿੱਦਿਆਵਾਂ, ਸਭ ਤਾਕਤਾਂ, ਸਭ ਕੁਛ ਮਹਾਰਾਜ ਜੀ ਕਹਿੰਦੇ ਕਿ ਵਾਹਿਗੁਰੂ ਦੇ ਨਾਮ ਦੇ ਆਉਣ ਨਾਲ ਹੀ ਆ ਜਾਂਦੀਆਂ ਨੇ। ਅਤੇ ਜਦੋਂ ਮਹਾਰਾਜ ਕਿਸੇ ਨੂੰ ਨਵਾਜ਼ ਦਿੰਦੇ ਆ ਆਪਣੇ ਨਾਮ ਦੀ ਦਾਤ ਦੇ ਕੇ, ਸਤਸੰਗ ਜੀ ਜਿਹੜਾ ਪੰਜਾਂ ਤੋਂ ਨਾਮ ਦਵਾਉਂਦੇ ਆ ਮਹਾਰਾਜ ਸਾਹਿਬ ਜੀ ਪਹਿਲਾਂ, ਫਿਰ ਜਦੋਂ ਉਹਦੀ ਕਮਾਈ ਕਰਦੇ ਆ, ਮਿਹਨਤ ਕਰਦੇ ਆ, ਅਰਦਾਸਾਂ ਬੇਨਤੀਆਂ ਕਰਦੇ ਆ, ਉਹ ਨਾਮ ਸਦਕਾ ਫਿਰ ਅੰਦਰਲਾ ਨਾਮ ਬਖਸ਼ਦੇ ਆ। ਜਿਹੜਾ ਅੰਦਰਲਾ ਨਾਮ ਹੈ ਬਸ ਜਿਸ ਦਿਨ ਉਹ ਮਿਲ ਜਾਂਦਾ ਉਸੇ ਦਿਨ ਬੰਧਨ ਕੱਟੇ ਜਾਂਦੇ ਆ।

ਵਾਹਿਗੁਰੂ ਦੀ ਬੰਦਗੀ 'ਚ ਭਿੱਜ ਜਾਂਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖੀਮਾ ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ। ਲਗਾਤਾਰ 4 ਹਫ਼ਤੇ ਮਹਾਰਾਜ ਜੀ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ, ਸੰਗਤਾਂ ਦੇ ਜੋੜੇ ਝਾੜਨ ਦਾ ਸੁਭਾਗ ਬਖਸ਼ਿਆ ਹੈ। ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਤਿਗੁਰੂ ਦੇ ਭੈ 'ਚ ਰਹਿ ਕੇ, ਸੰਗਤ ਦੇ ਅਦਬ 'ਚ ਰਹਿ ਕੇ ਆਪ ਜੀ ਨਾਲ ਸਤਿਗੁਰੂ ਦੇ ਬਚਨਾਂ ਦੀ ਸਾਂਝ ਪਾਉਂਦੇ ਰਹੀਏ। ਸਤਿਗੁਰੂ ਸਾਨੂੰ ਸਾਰਿਆਂ ਨੂੰ ਨਿਵਾਜਦੇ ਰਹਿਣ, ਇਸੇ ਤਰ੍ਹਾਂ ਆਪਣੀ ਬਾਣੀ ਦੇ ਗੱਫੇ, ਆਪਣੇ ਪ੍ਰੇਮ, ਆਪਣੀ ਭਾਵਨਾ ਦੇ ਗੱਫੇ ਸਾਡੇ ਰੁੱਖੇ ਹਿਰਦਿਆਂ ਦੇ ਵਿੱਚ ਬਖਸ਼ਦੇ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਪਿੱਤਰ ਬਾਣੀ ਕਥਾ ਰਾਹੀਂ ਜੋੜ ਰਹੇ ਸਨ। ਭਾਈ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਰਬਜੀਤ ਸਿੰਘ ਜੀ ਹਜ਼ੂਰ ਜਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਪਾਸੋਂ ਪਿਆਸ ਸਰਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪਰਵ ਦੇ ਆਉਣ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਦੀ ਨਿਵਾਸ ਸੰਗਤਾਂ ਵੱਲੋਂ ਜੋ ਕਿ ਅਖੰਡ ਪਾਠ ਸਾਹਿਬ ਸ਼ੁਕਰਾਨਾ ਰੱਖਣ ਜਾ ਰਹੇ ਹਨ, ਐਤਵਾਰ ਨੂੰ ਸੰਪੂਰਨਤਾ ਵਾਂ ਦੀਵਾਨ ਕੀਰਤਨ ਦਰਬਾਰ ਢਾਡੀ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਵੀਆਂ ਜੀ, ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਹੜੇ ਬੱਚੇ ਸੜਨ ਬੈਠੇ ਹਨ ਇਹ ਰਾਗ ਬਗੇਸ਼ਰੀ ਦੇ ਵਿੱਚ ਸ਼ਾਨ ਵਜਾਉਣਗੇ। ਔਰ ਇੱਕ ਸ਼ਬਦ ਅਸੀਂ ਧੰਨ ਗੁਰੂ ਰਾਮਦਾਸ ਜੀ ਦਾ ਰਾਗ ਬਗੇਸ਼ਰੀ 'ਚ ਪੜ੍ਹਾਂਗੇ। ਆਪ ਜੀ ਸ਼ਰਵਣ ਕਰੋ ਬੜੇ ਪਿਆਰ ਦੇ ਨਾਲ। ਇਹਨਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ। ਇਸ ਪਾਸੇ ਬੇਟਾ ਸੁੱਖ ਅੰਮ੍ਰਿਤ ਸਿੰਘ ਬੈਠੇ ਨੇ, ਬੜੇ ਅੱਛੇ ਉਸਤਾਦਾਂ ਕੋਲ ਇਹਨਾਂ ਨੇ ਤਾਲੀਮ ਲਈ ਹੈ ਔਰ ਅੱਛਾ ਰਿਆਜ਼ ਕੀਤਾ ਹੈ। ਇੱਧਰ ਪਿਛਲੇ ਪਾਸੇ ਬੇਟੀ ਇਸ਼ਮੀਤ ਕੌਰ ਬੈਠੇ ਹਨ, ਇਹ ਵੀ ਬੜਾ ਅੱਛਾ ਵਜਾਉਂਦੇ ਹਨ ਵਾਇਲਨ। ਔਰ ਇੱਧਰ ਸਨੇਹਾ ਕੌਰ ਜੀ ਬੈਠੇ ਹਨ ਜੋ ਦਿਲਰਬਾ ਵਜਾ ਰਹੇ ਹਨ ਅੱਜ। ਵੈਸੇ ਅਕਸਰ ਇਹ ਤਾਊਸ ਵਜਾਉਂਦੇ ਹਨ, ਅੱਜ ਇਹਨਾਂ ਦੇ ਕੋਲ ਦਿਲਰਬਾ ਹੈ। ਤੋ ਅਗਲੇ ਕੁਝ ਦਿਨਾਂ ਵਾਸਤੇ ਮੈਂ ਬੇਨਤੀ ਕੀਤੀ ਕਿ ਮੈਨੂੰ ਦਿਲਰਬਾ ਦੇ ਦਿਉ ਤਾਂ ਕਿ ਮੈਂ ਵੀ ਰਿਆਜ਼ ਕਰ ਸਕਾਂ ਅਤੇ ਕੁਛ ਨਾ ਕੁਛ ਉਪਲਬਧੀ ਹੋਵੇ ਜੀਵਨ ਦੇ ਵਿੱਚ। ਤੋ ਆਸ ਹੈ ਕਿ ਮੇਰੀ ਬੇਨਤੀ ਇਹ ਪ੍ਰਵਾਨ ਕਰਨਗੇ। ਤੋ ਆਓ ਰਾਗ ਬਗੇਸ਼ਰੀ ਮੈਂ ਥੋੜ੍ਹਾ ਪਹਿਲਾਂ ਥੋੜ੍ਹਾ ਆਲਾਪ ਕਰਾਂਗਾ, ਸਾ ਮਾਂ ਤੱਕ ਜਾਂ ਥੱਲੇ ਧਾ ਤੋਂ, ਤਾਂ ਕਿ ਇਹਦੀ ਰਾਗ ਦੀ ਥੋੜ੍ਹੀ ਜਿਹੀ ਪੈਂਠ ਵੱਜ ਜਾਏ। ਉਸ ਤੋਂ ਬਾਅਦ ਫਿਰ ਇਹ ਵਜਾਉਣਗੇ ਸ਼ਾਨ।

0: ਤੋਂ ਇਹ ਗੁਰੂ ਰਾਮਦਾਸ ਦੇ ਘਰ ਦੀ ਵਡਿਆਈ ਹੈ ਸਤਸੰਗਤ ਜੀ। ਔਰ ਵਡਿਆਈ ਉਹ ਹੈ ਕਿ ਜਿੱਥੇ ਅੱਠੇ ਪੈਰ ਕੀਰਤਨ ਦੀ ਝੜੀ ਲੱਗਦੀ ਹੈ, ਕੋਈ ਅਸਥਾਨ ਐਸਾ ਨਹੀਂ ਸੰਸਾਰ 'ਤੇ ਜਿੱਥੇ 24 ਘੰਟੇ ਕੀਰਤਨ ਹੁੰਦਾ ਹੋਵੇ। ਗੁਰਬਾਣੀ 'ਚ ਹੀ ਸ਼ਬਦ ਹੈ, ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ। ਇੰਨੀ ਕੀਰਤੀ ਕਿੱਥੇ ਹੁੰਦੀ ਹੈ ਸੰਸਾਰ 'ਚ, ਕੋਈ ਹੈ ਜਗ੍ਹਾ? ਇੰਨੇ ਧਾਰਮਿਕ ਅਸਥਾਨ, ਇੰਨੀਆਂ ਜਗ੍ਹਾ ਬਣੀਆਂ ਨੇ ਪੂਜਾ ਲਈ, ਪ੍ਰਸਿੱਧਤਾ ਲਈ, ਜਿੱਥੇ ਜਾ ਕੇ ਲੋਕ ਨਤਮਸਤਕ ਹੁੰਦੇ ਨੇ ਔਰ ਸਭ ਸਤਿਕਾਰਯੋਗ ਨੇ ਜਗ੍ਹਾ, ਜਿੰਨੀਆਂ ਵੀ ਅਸਥਾਨ ਜਿੰਨੇ ਵੀ ਨੇ। ਪਰ ਜੋ ਕੀਰਤਨ ਦੀ ਮਹਿਮਾ ਹੈ ਨਾ, ਜੋ ਕੀਰਤਨ ਗੁਰੂ ਦੇ ਘਰ ਵਿੱਚ, ਗੁਰੂ ਰਾਮਦਾਸ ਦੇ ਘਰ ਵਿੱਚ ਕੀਰਤਨ ਦੀ ਪ੍ਰਧਾਨਤਾ ਹੈ, ਉੱਥੇ ਕੋਈ ਵੀ ਜਾਏ ਤਾਂ ਤੁਹਾਨੂੰ ਕੀਰਤਨ ਸੁਣਨ ਨੂੰ ਮਿਲੇਗਾ। ਕੀਰਤਨ ਦੀ ਆਵਾਜ਼ ਪਰਿਕਰਮਾ 'ਚ ਕੰਨਾਂ 'ਚ ਪੈਣੀ ਸ਼ੁਰੂ ਹੋ ਜਾਂਦੀ ਔਰ ਜਦੋਂ ਉਹ ਬਾਣੀ ਰਾਗਾਂ ਦੇ ਵਿੱਚ ਜਾਂ ਕੋਈ ਵੀ ਜਿਸ ਤਰ੍ਹਾਂ ਵੀ ਕੋਈ ਕੀਰਤਨ ਕਰ ਰਿਹਾ ਹੋਵੇ, ਈਵਨ ਸਧਾਰਨ ਕੀਰਤਨੀਆਂ ਵੀ ਕੀਰਤਨ ਕਰਦਾ ਹੋਵੇ, ਉਹ ਵੀ ਚੰਗਾ ਲੱਗਦਾ। ਉੱਥੇ ਉਹ ਗੁਰੂ ਰਾਮਦਾਸ ਦੀ ਵਡਿਆਈ ਹੈ। ਬਹੁਤਾ ਕਲਾਕਾਰ ਆਰਟਿਸਟ ਕਈ ਵਾਰੀ ਪ੍ਰਭਾਵ ਨਹੀਂ ਪਾ ਸਕਦਾ, ਲੇਕਿਨ ਇੱਕ ਸਧਾਰਨ ਕੀਰਤਨੀ ਆ ਕਈ ਦਫ਼ਾ ਐਸਾ ਕੀਰਤਨ ਕਰਦਾ ਕਿ ਮਨ ਦੀਆਂ ਤਰੰਗਾਂ ਜਿਹੜੀਆਂ ਨੇ ਉਹ ਛਿੜ ਜਾਂਦੀਆਂ। ਇਹ ਅਸਥਾਨ ਦੀ ਮਹਿਮਾ। ਕੁਛ ਸਮਾਂ ਉੱਥੇ ਕੀਰਤਨ ਕਰਨ ਵਾਲੇ ਸਾਰੀ ਦੁਨੀਆ ਦੇ ਵਿਖਿਆਤ ਕੀਰਤਨੀ ਬਣ ਜਾਂਦੇ ਨੇ, ਸੰਗਤ ਪੂਜਣ ਲੱਗ ਪੈਂਦੀ ਉਹਨਾਂ ਨੂੰ। ਘੱਟ ਗੁਣ ਵਾਲੇ ਵੀ ਸਤਿਕਾਰੇ ਜਾਂਦੇ ਨੇ, ਸਨਮਾਨੇ ਜਾਂਦੇ ਨੇ। ਇਹ ਗੁਰੂ ਰਾਮਦਾਸ ਦਾ ਇਦਾਰਾ ਹੈ ਜਿੱਥੇ ਇਹ ਵਡਿਆਈ ਮਿਲਦੀ ਨੇ। ਅਤੇ ਆ ਸੰਸਾਰ ਦੇ ਵਿੱਚ ਇੰਨੀਆਂ ਸੰਗੀਤ ਸਭਾਵਾਂ ਹੁੰਦੀਆਂ ਨੇ, ਮਾੜਾ ਜਿਹਾ ਬੰਦਾ ਵਿਸੋਰਾ ਹੋਵੇ ਨਾ ਅਤੇ ਸਟੇਜ ਤੋਂ ਚੁੱਕ ਕੇ ਪਰੇ ਮਾਰਦੇ ਨੇ, ਕਹਿੰਦੇ ਜਾ ਪਹਿਲਾਂ 5-7 ਸਾਲ ਰਿਆਜ਼ ਕਰਕੇ ਆ, ਸੁਰ ਝੋ ਗਿਆ ਹੀ ਪਹਿਲਾਂ। ਗੁਰੂ ਰਾਮਦਾਸ ਕਹਿੰਦੇ ਨਹੀਂ, ਜਿਸ ਤਰ੍ਹਾਂ ਦਾ ਵੀ ਸੁਰ ਕਲਾਮ ਹੈ ਕੋਈ ਗੱਲ ਨਹੀਂ, ਕੀਰਤਨ 'ਚ ਰਸ ਹੋਣਾ ਚਾਹੀਦਾ। ਬਹੁਤ ਸੁਰੀਲਾ ਬੰਦਾ ਕਈ ਵਾਰੀ ਰਸ ਨਹੀਂ ਪੈਦਾ ਕਰ ਸਕਦਾ, ਥੋੜ੍ਹਾ ਜਿਹਾ ਕੰਸੁਰਾ ਜਿਹਾ, ਬਸੁਰਾ ਜਿਹਾ, ਥੋੜ੍ਹਾ ਜਿਹਾ ਮਿਲਵਰ। ਮੇਰੇ ਉਸਤਾਦ ਜੀ ਮੈਨੂੰ ਕਹਿੰਦੇ ਹੁੰਦੇ ਸਨ, ਭਾਈ ਬਲਬੀਰ ਸਿੰਘ ਜੀ ਕਹਿੰਦੇ ਸਨ, ਅੱਜ ਤੈਨੂੰ ਲੈਸਨ ਦੇਣਾ ਕਿ ਜਿਹੜਾ ਬਸੁਰਾ ਹੁੰਦਾ ਨਾ, ਇਹ ਵੀ ਇੱਕ ਇਲਮ ਹੁੰਦਾ ਹੈ। ਮੈਂ ਕਦੀ ਇਹ ਗੱਲ ਸ਼ੇਅਰ ਨਹੀਂ ਕੀਤੀ, ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਸਤਾਦ ਕਿੱਥੋਂ ਤੱਕ ਸੋਚਦੇ ਨੇ ਔਰ ਕਿੱਥੋਂ ਤੱਕ ਵਿੱਦਿਆ ਦਿੰਦੇ ਨੇ। ਪਹਿਲੀ ਗੱਲ ਮੈਨੂੰ ਕਹਿੰਦੇ, ਸੰਸਾਰ 'ਚ ਕੋਈ ਸੁਰ ਬਸੁਰਾ ਹੁੰਦਾ ਹੀ ਨਹੀਂ। ਇਨ ਦਿਸ ਵਰਲਡ ਦੇਰ ਇਜ਼ ਨੋ ਐਨੀ ਨੋਟ ਆਊਟ ਆਫ ਟਿਊਨ। ਇਸ ਦੁਨੀਆ 'ਚ ਕੋਈ ਆਵਾਜ਼ ਜਿਹੜੀ ਹੈ ਉਹ ਬਸੁਰੀ ਨਹੀਂ, ਸਿਰਫ ਉਹਦੀ ਅਰੇਂਜਮੈਂਟ ਬਸੁਰੀ, ਉਹਦੀ ਤਰਤੀਬ ਬਸੁਰੀ ਹੈ। ਉਹੀਓ ਗੱਲ, ਉਹੀਓ ਆਵਾਜ਼ ਅਗਰ ਕਿਸੇ ਰਾਗ ਵਿੱਚ ਲੱਗ ਜਾਵੇ ਤਾਂ ਉਹ ਬਸੁਰ ਹੋ ਜਾਂਦੀ, ਅਤੇ ਉਹੀਓ ਕਿਸੇ ਵਿੱਚ ਲੱਗੇ ਤਾਂ ਸੁਰੀਲੀ ਹੋ ਜਾਂਦੀ। ਸਿਰਫ ਉਹਦੀ ਅਰੇਂਜਮੈਂਟ ਆ, ਗਾ ਕੋਮਲ ਭੁਪਾਲੀ 'ਚ ਨਹੀਂ ਲੱਗਦਾ, ਲੱਗ ਜੇ ਤਾਂ ਬਸੁਰਾ ਲੱਗੇਗਾ। ਕਿਉਂ ਭਾਈ ਸਾਹਿਬ ਜੀ, ਅਗਰ ਗੰਧਾਰ ਸ਼ੁੱਧ ਲੱਗੇ ਤਾਂ ਉਹ ਸੁਰੀਲਾ ਲੱਗੇਗਾ। ਤੋ ਆਵਾਜ਼ ਤਾਂ ਗੰਧਾਰ ਕੋਮਲ ਦੀ ਵੀ ਆਵਾਜ਼ ਹੀ ਹੈ ਅਤੇ ਸ਼ੁੱਧ ਦੀ ਵੀ ਆਵਾਜ਼ ਹੀ ਹੈ ਨਾ। ਸਾਰੇ ਗਾ, ਇਹ ਭੁਪਾਲੀ ਦਾ ਸੁਰ ਹੋ ਗਿਆ, ਦਾਰੇ ਸਾ ਸਾਰੇ ਗਾ ਪਗਰੇ ਗਾਰੇ ਹੁਣ ਸਾਰੇ ਇਹ ਲੱਗ ਗਿਆ ਅਤੇ ਇਹ ਬਸੁਰਾ ਲੱਗੇਗਾ। ਲੇਕਿਨ ਇਹ ਸੁਰ ਅਗਰ ਦਰਬਾਰੀ ਕਾਨੜੇ 'ਚ ਲੱਗੇ, ਗਦਾਰ ਕੋਮਲ, ਅਤੀ ਕੋਮਲ, ਕੋਮਲ ਵੀ ਨਹੀਂ ਅਤੀ ਕੋਮਲ, ਮੈਂ ਲਗਾ ਕੇ ਦਿਖਾਉਣਾ, ਕੋਸ਼ਿਸ਼ ਕਰਦਾ। ਇਹ ਦੂਸਰਾ ਰਾਗ ਬਣ ਗਿਆ। ਤੋ ਇੱਦਾਂ ਮੇਰੀ ਤਲੀਮ ਹੋਈ ਹੈ ਬਈ, ਕੋਈ ਸੁਰ ਬਸੁਰਾ ਨਹੀਂ, ਸੁਰ ਦੀ ਤਰਤੀਬ ਬਸੁਰੀ ਹੋ ਸਕਦੀ ਹੈ, ਲੇਕਿਨ ਇਸ ਦੁਨੀਆ ਦੀ ਕੋਈ ਆਵਾਜ਼ ਜਿਹੜੀ ਹੈ ਉਹ ਬੇਤਰਤੀਬੀ ਨਹੀਂ। ਸਿਰਫ ਸਾਡੀ ਤਰਤੀਬ ਗਲਤ ਹੋ ਸਕਦੀ ਹੈ, ਕਿਉਂਕਿ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਇਹ ਪਰਮਾਤਮਾ ਦੀਆਂ ਆਵਾਜ਼ਾਂ ਨੇ। ਜੋ ਪੰਛੀ ਬੋਲ ਰਹੇ ਨੇ, ਜੋ ਪਾਣੀ ਦੀ ਆਵਾਜ਼ ਹੈ, ਜੋ ਅੱਗ ਦੀ ਆਵਾਜ਼ ਹੈ, ਇਹ ਸਾਰੇ ਕੀਰਤਨ ਪਏ ਕਰਦੇ। ਗਾਵਨ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਵਸ ਪਹਿਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਿੰਨੀਆਂ ਆਵਾਜ਼ਾਂ ਨੇ ਕਹਿੰਦੇ ਮਾਰੇ ਕਹਿੰਦੇ ਨੇ ਸੇਹੀ ਤੁਧਨੋ ਗਾਵਨ ਹੋਰ ਕਈ ਗਾ ਰਹੇ ਹੋਰ ਕੇ ਤੁਧਨੋ ਗਾਵਨ ਸੇ ਮੈਂ ਚਿੱਤ ਨਾਮ ਅੱਜ ਮੈਨੂੰ ਨਾਂ ਦਾ ਨਹੀਂ ਪਤਾ ਕਿਹੜੇ ਕਿਹੜਾ ਤੈਨੂੰ ਗਾ ਰਿਹਾ ਇਹ ਸਾਰੀਆਂ ਆਵਾਜ਼ਾਂ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਤੋ ਇਹ ਜੋ ਸੰਗੀਤ ਦੀਆਂ ਧੁਨੀਆਂ ਹੁੰਦੀਆਂ ਹਨ ਇਹਨਾਂ ਥੋੜ੍ਹਾ ਜਿਹਾ ਨਫੀਸ ਕਰਕੇ ਸੰਗੀਤਕਾਰਾਂ ਨੇ ਰਾਗਾਂ ਵਿੱਚ ਉਹਨਾਂ ਧੁਨਾਂ ਨੂੰ ਵਰਤ ਲਿਆਉਂਦਾ ਹੈ ਇਸ ਕਰਕੇ ਮਨ ਰੰਜਕ ਲੱਗਦੀਆਂ ਨੇ ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਭ ਨੂੰ ਵਡਿਆਈ ਦਿੰਦੇ ਨੇ ਐਸਾ ਦਰਬਾਰ ਦੁਨੀਆਂ 'ਚ ਕਿਤੇ ਨਹੀਂ ਵੇਖਿਆ ਨਾ ਵੇਖਾਂਗੇ ਕੀਰਤਨ ਦੀ ਸਮਾਪਤੀ ਭੁੱਲਾ ਚੁੱਕਾਂ ਦੀ ਖਿਮਾ ਸਭ ਦਾ ਬਹੁਤ ਧੰਨਵਾਦ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਕੀਰਤਨ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ ਔਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੋਹਲ ਵਿਧੀਪੁਰ ਵਾਲਿਆਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲਾ ਇਤਿਹਾਸ ਰਾਹੀਂ ਜੋੜਦੇ ਗਏ ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪ੍ਰਵਾਨ ਦੀਆਂ ਖੁਸ਼ੀਆਂ ਵਿੱਚ ਆਉਣ ਵਾਲੇ ਸ਼ੁੱਕਰਵਾਰ ਬਿਲਗਾ ਪਿੰਡ ਵਾਸੀ ਸੰਗਤਾਂ ਵੱਲੋਂ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਐਤਵਾਰ ਸਵੇਰੇ ਸੰਪੂਰਨਤਾ ਵਾਂ ਐਤਵਾਰ ਦੀਵਾਨ ਢਾਡੀ ਦਰਬਾਰ ਕੀਰਤਨ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰ ਭਰਨੀ ਹੈ ਜੀ ਆਉਣ ਢਾਡੀ ਵਾਲਿਆਂ ਦੇ ਇਤਿਹਾਸ ਨਾਲ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: वाह वाह
1: वाहिगुरु वाहिगुरु
0: वाह।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗਿਆ ਟਲ ਸ਼ਬਦ ਅਵਤਾਰ ਵਾਲੀ ਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਆਪ ਜੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੂੰ ਮਾਣ ਰਹੇ ਹੋ ਉੱਥੇ ਆਪ ਜੀ ਢਾਡੀ ਜਥੇ ਤੇ ਵੀ ਕਰੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਹੋਏ ਆਪ ਦੀ ਫਤਿਹ ਦੀ ਸਾਂਝ ਕਰੋ ਸਾਡੀ ਹਾਜ਼ਰੀ ਲਵਾਓ ਤੇ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਆਪਾਂ ਮਿਲ ਬੈਠੇ ਹਾਂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਦੁਨਿਆਵੀ ਚਿੰਤਾਵਾਂ ਨੂੰ ਦੂਰ ਕਰਨਾ ਹੈ ਕਿਉਂਕਿ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਪਰ ਬਾਣੀ ਦੀ ਸ਼ਰਨ ਵਿੱਚ ਆਉਣਾ ਪਵੇਗਾ ਇਹ ਨਹੀਂ ਕਿ ਮੱਥਾ ਟੇਕਿਆ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਤਾਂ ਟੁਰ ਗਏ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਇਸ ਸ਼ਬਦ ਦੀ ਸ਼ਰਨ ਵਿੱਚ ਬੈਠਣਾ ਹੈ ਤੇ ਜਦੋਂ ਇਸ ਦੀ ਸ਼ਰਨ ਵਿੱਚ ਬੈਠਾਂਗੇ ਤਾਂ ਫਿਰ ਸਾਨੂੰ ਜੀਵਨ ਦਾ ਢੰਗ ਜਿਹੜਾ ਹੈ ਉਹ ਪਤਾ ਲੱਗ ਜਾਵੇਗਾ ਕਿ ਅਸੀਂ ਆਪਣਾ ਇੱਕ ਇੱਕ ਸਵਾਸ ਜਿਹੜਾ ਉਹ ਸਫਲਿਆ ਕਿਵੇਂ ਕਰਨਾ ਹੈ ਗੁਰੂ ਪਿਆਰਿਓ ਇਹ ਦੁਨੀਆਂ ਜਿਹੜੀ ਹੈ ਇਹ ਸੁੱਖਾਂ ਦੀ ਸਾਥੀ ਹੈ ਇੱਕ ਗੁਰੂ ਹੀ ਹੈ ਜੋ ਦੁੱਖਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਬਾਹ ਫੜਦਾ ਏ ਨਹੀਂ ਤਾਂ ਦੁਨੀਆਂ ਦੇ ਲੋਕ ਜਿਹੜੇ ਨੇ ਸਿਰਫ ਤੇ ਸਿਰਫ ਸੁੱਖਾਂ ਦੇ ਸਾਥੀ ਨੇ ਸੁੱਖ ਮੈਂ ਬਹੁ ਸੰਗੀ ਭੈ ਦੁੱਖ ਮੈਂ ਸੰਗ ਨਾ ਕੋਈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਉਲਟੀ ਪੈਂਦੀ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਬਚਪਨ ਦੇ ਵਿੱਚ ਹੀ ਸਤਿਗੁਰਾਂ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਦੁਨਿਆਵੀ ਤੌਰ ਤੇ ਜਦੋਂ ਇਹ ਬਾਬਾ ਜੇਠਾ ਜੀ ਨੂੰ ਇਹ ਸੱਟ ਵੱਜੀ ਹੈ ਤਾਂ ਉਸ ਵੇਲੇ ਆਪਣਿਆਂ ਬੇਗਾਨਿਆਂ ਸਾਰਿਆਂ ਨੇ ਮੂੰਹ ਮੋੜ ਲਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਹਨਾਂ ਨੂੰ ਧੁਰੋਂ ਅਕਾਲ ਪੁਰਖ ਜੀ ਨੇ ਨਵਾਜ ਕੇ ਭੇਜਿਆ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿੰਨੇ ਸਵਾਰਿਆ ਦੁਨੀਆਂ ਦੇ ਲੋਕਾਂ ਨੂੰ ਕੀ ਪਤਾ ਸੀ ਦੁਨੀਆਂ ਦੇ ਲੋਕਾਂ ਨੇ ਉਸੇ ਹੀ ਤਰ੍ਹਾਂ ਵਿਹਾਰ ਕੀਤਾ ਜਿਵੇਂ ਬਾਕੀ ਦੇ ਲੋਕਾਂ ਦੇ ਨਾਲ ਦੁਨੀਆਂ ਦੇ ਲੋਕ ਵਿਹਾਰ ਕਰਦੇ ਨੇ ਜਦੋਂ ਜੇਠਾ ਜੀ ਦੀ ਨਾਨੀ ਜੀ ਉਹਨਾਂ ਨੂੰ ਆਪਣੇ ਨਾਲ ਬਾਸਰ ਕੇ ਲੈ ਕੇ ਜਾਂਦੇ ਨੇ ਤਾਂ ਉਸ ਵੇਲੇ ਬਾਸਰ ਕੇ ਨਗਰ ਦੇ ਬਹੁਤ ਹੀ ਧਰਮੀ ਪੁਰਸ਼ ਬਾਬਾ ਅਮਰਦਾਸ ਜੀ ਇਸ ਬੱਚੇ ਦੇ ਸਿਰ ਤੇ ਹੱਥ ਧਰਦੇ ਨੇ ਗੁਰੂ ਪਿਆਰਿਓ ਉਸ ਵੇਲੇ ਬਾਬਾ ਅਮਰਦਾਸ ਜੀ ਵੀ ਅਜੇ ਸਿੱਖੀ ਕਮਾਉਣ ਨਹੀਂ ਸਨ ਲੱਗੇ ਤੇ ਜਦੋਂ ਬਾਬਾ ਅਮਰਦਾਸ ਜੀ ਨੇ ਸਿੱਖੀ ਕਮਾਈ ਜਦੋਂ ਗੁਰਬਾਣੀ ਨੇ ਖਿੱਚਿਆ ਗੁਰੂ ਦੇ ਚਰਨਾਂ ਦੀ ਖਿੱਚ ਪਈ ਤਾਂ ਫਿਰ ਦੁਨਿਆਵੀ ਰਿਸ਼ਤੇ ਨਾਤੇ ਗੁਰੂ ਦੇ ਚਰਨਾਂ ਤੋਂ ਵਾਰ ਕੇ ਉਹ ਸੁੱਟ ਦਿੱਤੇ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਂਦੇ ਨੇ ਜਦੋਂ ਮਾਤਾ
ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਉਹਨਾਂ ਨੂੰ ਲੈ ਕੇ ਜਾਂਦੇ ਨੇ, ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਜਾ ਕੇ ਗੁਰੂ ਦੇ ਦਰਬਾਰ ਦੇ ਬਾਹਰ ਖਲੋ ਗਏ। ਬੀਬੀ ਅਮਰੋ ਜੀ ਨੂੰ ਅੰਦਰ ਭੇਜਿਆ ਹੈ ਕਿ ਸਾਡੇ ਵਾਸਤੇ ਪਹਿਲਾਂ ਇਜਾਜ਼ਤ ਲੈ ਕੇ ਆਓ, ਕਿਉਂਕਿ ਕੁੜਮ ਬਣ ਕੇ ਨਹੀਂ ਗਏ। ਭਾਵੇਂ ਕਿ ਲੜਕੇ ਵਾਲੇ ਪਾਸਿਓਂ ਕੁੜਮ ਲੱਗਦੇ ਸਨ, ਦੁਨਿਆਵੀ ਤੌਰ ਤੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਪੁੱਤਰ ਵਾਲੇ ਪਾਸਿਓਂ ਵੱਡੇ ਸਮਝਦੇ ਨੇ, ਪਰ ਇੱਥੇ ਬਾਬਾ ਅਮਰਦਾਸ ਜੀ ਜਗਿਆਸੂ ਬਣ ਕੇ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੀਬੀ ਅਮਰੋ ਜੀ ਨੂੰ ਪੁੱਛਿਆ, ਬੇਟੀ ਤੁਸੀਂ ਇਕੱਲੇ ਆਇਓ? ਉਹਨਾਂ ਨੇ ਆਖਿਆ, ਨਹੀਂ ਪਿਤਾ ਜੀ, ਘਰ ਦੇ ਵੱਡੇ ਮੇਰੇ ਨਾਲ ਆਏ ਨੇ। ਜਦੋਂ ਬਾਬਾ ਅਮਰਦਾਸ ਜੀ ਬਾਰੇ ਦੱਸਿਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਬਾਹਰ ਲੈਣ ਆਏ। ਜਦੋਂ ਆ ਕੇ ਬਾਬਾ ਅਮਰਦਾਸ ਜੀ ਨੂੰ ਕਲਾਵੇ 'ਚ ਲੈਣ ਲੱਗੇ, ਤਾਂ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਢਹਿ ਪਏ। ਕਹਿੰਦੇ, ਸਤਿਗੁਰੂ ਜੀ, ਇਹ ਕੁੜਮਾਚਾਰੀ ਦੇ ਹਿਸਾਬ 'ਚ ਨਹੀਂ ਆਏ, ਅਸੀਂ ਤਾਂ ਇਸ ਘਰ ਦੇ ਕੂਕਰ ਬਣ ਕੇ ਆਏ ਹਾਂ, ਸਿੱਖੀ ਲੈਣ ਵਾਸਤੇ ਆਏ ਹਾਂ, ਸਾਨੂੰ ਸਿੱਖੀ ਬਖਸ਼ ਦਿਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਇੱਥੇ ਫਿਰ ਸਿੱਖੀ ਕਮਾਈ ਜਾਂਦੀ ਏ, ਜਿਹਨੇ ਵੀ ਸਿੱਖੀ ਕਮਾਈ ਏ, ਸਿੱਖੀ ਉਹਦੀ ਝੋਲੀ ਵਿੱਚ ਪੈਂਦੀ ਏ। ਤਾਂ ਬਾਬਾ ਅਮਰਦਾਸ ਮਹਾਰਾਜ ਜੀ ਨੇ ਆਪਾਂ ਜਾਣਦੇ ਹਾਂ, ਜਿਸ ਉਮਰ ਦੇ ਵਿੱਚ ਆ ਦੁਨਿਆਵੀ ਲੋਕ ਰਿਟਾਇਰ ਕਰ ਦਿੰਦੇ ਨੇ 60 ਸਾਲ ਤੋਂ ਬਾਅਦ, ਉਸ ਉਮਰ ਤੋਂ ਉਪਰੰਤ ਸੇਵਾ ਵਿੱਚ ਲੱਗਦੇ ਨੇ, ਤੇ ਉਹਨਾਂ ਨੇ ਐਸੀ ਘਾਲਣਾ ਘਾਲੀ ਕਿ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਤੀਸਰੇ ਵਾਰਸ ਬਣੇ। ਤੇ ਹੁਣ ਆ ਜਾਓ, ਜੋ ਬਾਬਾ ਜੇਠਾ ਜੀ ਜਿਹਨਾਂ ਦੇ ਵੱਲ ਜਦੋਂ ਉਹਨਾਂ ਤੇ ਮੁਸੀਬਤ ਬਣੀ, ਉਹਨਾਂ ਦੇ ਆਪਣੇ ਬੇਗਾਨੇ ਸਾਰਿਆਂ ਨੇ ਉਹਨਾਂ ਵੱਲੋਂ ਮੂੰਹ ਮੋੜ ਲਿਆ, ਤਾਂ ਉਸ ਵੇਲੇ ਜਿਹੜਾ ਬਾਬਾ ਅਮਰਦਾਸ ਜੀ ਨੇ ਉਹਨਾਂ ਦੇ ਸਿਰ ਤੇ ਹੱਥ ਧਰਿਆ ਸੀ, ਅੱਜ ਉਹੀ ਬਾਬਾ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਕਰ ਰਹੇ ਨੇ। ਤਾਂ ਹੁਣ ਫਿਰ ਗੁਰੂ ਨੇ ਇਸ ਬਾਬਾ ਜੇਠਾ ਜੀ ਨੂੰ ਵੀ ਸੋਝੀ ਬਖਸ਼ੀ ਹੈ, ਉਹਨਾਂ ਦੀ ਬਾਂਹ ਫੜੀ ਹੈ, ਸੇਵਾ ਤੇ ਸਿਮਰਨ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੇ। ਫਿਰ ਬਾਬਾ ਜੇਠਾ ਜੀ ਨੇ ਸਿੱਖੀ ਕਮਾਈ ਐਡੀ ਵੱਡੀ ਘਾਲਣਾ ਘਾਲੀ ਕਿ ਕਈ ਵਾਰੀ ਭੁੱਖਿਆਂ ਵੀ ਸੋਣਾ ਪਿਆ, ਪਰ ਉਸ ਬਾਬਾ ਜੇਠਾ ਜੀ ਨੇ ਇੱਕ ਪਲ ਲਈ ਵੀ ਗੁਰੂ ਦੇ ਚਰਨਾਂ ਨਾਲ ਰੋਸਾ ਨਹੀਂ ਕੀਤਾ। ਤੇ ਜਿਹੜੇ ਆਪ ਕਈ ਵਾਰ ਭੁੱਖੇ ਸੌਂਦੇ ਸੀ, ਅੱਜ ਉਹਨਾਂ ਦੇ ਦਰਬਾਰ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਉਹ ਰੋਜ਼ਾਨਾ ਹੀ ਲੱਖਾਂ ਲੋਕ ਜਿਹੜੇ ਨੇ ਪ੍ਰਸ਼ਾਦਾ ਛਕ ਕੇ ਜਾਂਦੇ ਨੇ। ਅੱਜ ਨਹੀਂ, ਸਦੀਆਂ ਤੋਂ ਛਕਦੇ ਆ ਰਹੇ ਨੇ, ਤੇ ਏਦਾਂ ਹੀ ਲੰਗਰ ਚੱਲਦੇ ਰਹਿਣਗੇ, ਕਿਉਂਕਿ ਉਹਨਾਂ ਨੇ ਘਾਲਣਾ ਘਾਲੀ ਸਿੱਖੀ ਕਮਾਈ। ਵਾਹਿਗੁਰੂ ਜੀ ਦੇ ਦਰ ਪ੍ਰਵਾਨ ਹੋਏ। ਤੇ ਗੁਰੂ ਪਿਆਰਿਓ, ਜਿਹਨਾਂ ਨੇ ਮੂੰਹ ਮੋੜੇ ਸਨ, ਉਹੀ ਭੈਣ ਭਰਾ ਹੁਣ ਫਖਰ ਮਹਿਸੂਸ ਕਰਨ ਲੱਗ ਪਏ ਕਿ ਜੇਠਾ ਜੀ ਸਾਡੇ ਹਨ, ਜੇਠਾ ਜੀ ਗੁਰੂ ਰਾਮਦਾਸ ਜੀ ਬਣ ਗਏ, ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਸਮਝਣ ਲੱਗ ਪਏ ਨੇ। ਇਸੇ ਤਰ੍ਹਾਂ ਹੀ ਪਰਿਵਾਰ ਦੇ ਵਿੱਚੋਂ, ਸ਼ਰੀਕੇ ਦੇ ਵਿੱਚੋਂ ਭਾਈ ਸਿਹਾਰੀ ਮਲ ਜੀ ਦੇ ਪੁੱਤਰ ਦਾ ਵਿਆਹ ਆ ਗਿਆ, ਤੇ ਹੁਣ ਜਦੋਂ ਆਪਾਂ ਜਾਣਦੇ ਹਾਂ, ਇੱਕ ਦੁਨਿਆਵੀ ਪੱਧਰ ਦੀ ਕੋਈ ਕਿਸੇ ਨੂੰ ਸ਼ੋਹਰਤ ਮਿਲ ਜਾਵੇ, ਕੋਈ ਮਿਨਿਸਟਰ ਬਣ ਜਾਵੇ, ਮੰਤਰੀ ਬਣ ਜਾਵੇ, ਤਾਂ ਸਾਡੇ ਲੋਕ ਵਿਆਹਾਂ ਦੇ ਵਿੱਚ ਫਿਰ ਉਹਨਾਂ ਨੂੰ ਸੱਦਾ ਪੱਤਰ ਦੇਣ ਜਾਂਦੇ ਨੇ ਕਿ ਸਾਡੇ ਬੇਟੇ ਦਾ ਵਿਆਹ ਹੈ, ਸਾਡੀ ਧੀ ਦਾ ਵਿਆਹ ਹੈ, ਸਾਡੇ ਆਹ ਫੰਕਸ਼ਨ ਹੈ, ਤੁਸੀਂ ਜ਼ਰੂਰ ਦਰਸ਼ਨ ਦੇਣੇ ਨੇ। ਵੱਡਿਆਂ ਦੇ ਨਾਲ ਹਰ ਕੋਈ ਜਿਹੜਾ ਹੈ ਜਾ ਕੇ ਆਪਣਾ ਰਿਸ਼ਤਾ ਨਾਤਾ ਗੱਢ ਲੈਂਦਾ ਹੈ, ਭਾਵੇਂ ਦੂਰ ਦੀ ਵੀ ਕੋਈ ਰਿਸ਼ਤੇਦਾਰੀ ਹੋਵੇ, ਵੱਡਿਆਂ ਦੇ ਨਾਲ ਨਾਤਾ ਜੋੜ ਲਿਆ ਜਾਂਦਾ ਹੈ। ਤੇ ਜਦੋਂ ਕੋਈ ਮੁਸੀਬਤ ਦੇ ਵਿੱਚ ਹੋਵੇ ਤਾਂ ਉਹਦੇ ਨਾਲੋਂ ਆਪਣੇ ਵੀ ਮੂੰਹ ਮੋੜ ਜਾਂਦੇ ਨੇ, ਨਾਤੇ ਤੋੜ ਲੈਂਦੇ ਨੇ। ਸੋ ਜਦੋਂ ਬਾਬਾ ਸਿਹਾਰੀ ਮੱਲ ਜੀ ਆਪਣੇ ਪੁੱਤਰ ਦੇ ਵਿਆਹ ਨੂੰ ਰੱਖ ਕੇ ਸਤਿਗੁਰੂ ਜੀ ਦੇ ਹਜ਼ੂਰ ਆਉਂਦੇ ਨੇ ਕਿ ਪਾਤਸ਼ਾਹ ਜੀ ਤੁਹਾਡੇ ਭਤੀਜੇ ਦਾ ਵਿਆਹ ਹੈ, ਤੁਸੀਂ ਉੱਥੇ ਦਰਸ਼ਨ ਦੇਣੇ ਨੇ,
ਗੁਰੂ ਜਿਹੜਾ ਇਹ ਬੜਾ ਦਿਆਲੂ ਹੈ। ਅਸੀਂ ਵਾਰ ਵਾਰ ਭੁੱਲਦੇ ਹਾਂ, ਪਤਾ ਹੀ ਨੀ ਕਿੰਨੀ ਕੁ ਵਾਰ ਭੁੱਲਦੇ ਹਾਂ। ਅਸੀਂ ਜਦੋਂ ਵੀ ਗੁਰੂ ਦੇ ਹਜ਼ੂਰ ਆ ਕੇ ਢਹਿ ਪੈਂਦੇ ਹਾਂ ਤਾਂ ਸਤਿਗੁਰੂ ਜੀ ਸਿਰ ਤੇ ਹੱਥ ਧਰ ਦਿੰਦੇ ਨੇ, ਉਹ ਤਰਸ ਕਰ ਲੈਂਦੇ ਨੇ, ਗੁਰੂ ਤਰਸ ਦਾ ਘਰ ਏ, ਗੁਰੂ ਬਖਸ਼ ਲੈਂਦੇ ਨੇ। ਇਹ ਭਾਈ ਸਿਹਾਰੀ ਮੱਲ ਜੀ ਆਏ, ਸਤਿਗੁਰਾਂ ਨੇ ਬਣ ਦੀ ਸੇਵਾ ਕੀਤੀ, ਬਣ ਦਾ ਸਤਿਕਾਰ ਦਿੱਤਾ ਤੇ ਨਾਲ ਬਚਨ ਕੀਤਾ ਕਿ ਅਸੀਂ ਤਾਂ ਨਹੀਂ ਆ ਸਕਦੇ, ਸਾਡੇ ਇਸ ਪੁੱਤਰਾਂ ਵਿੱਚੋਂ ਕੋਈ ਨਾ ਕੋਈ ਜ਼ਰੂਰ ਆਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਜ ਇਹ ਵਾਅਦਾ ਕਰਕੇ ਉਹਨਾਂ ਨੂੰ ਟੋਰ ਦਿੱਤਾ ਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਪਿਰਥੀ ਚੰਦ ਨੂੰ ਸੱਦਿਆ, ਪਿਰਥੀ ਚੰਦ ਤੇਰੇ ਤਾਏ ਦੇ ਪੁੱਤਰ ਦਾ ਵਿਆਹ ਏ, ਤੁਸੀਂ ਲਾਹੌਰ ਜਾਣਾ ਤੇ ਜਿੰਨਾ ਚਿਰ ਅਸੀਂ ਸੱਦਦੇ ਨਹੀਂ ਵਾਪਸ ਨਹੀਂ ਆਉਣਾ। ਪਿਰਥੀ ਚੰਦ ਹਉਮੈ ਦੇ ਘੋੜੇ ਤੇ ਅਸਵਾਰ ਹੈ, ਕਹਿੰਦਾ ਪਿਤਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਸਾਰੇ ਪ੍ਰਬੰਧ ਮੈਂ ਕਰਦਾ। ਗੁਰੂ ਪਿਆਰੇ ਸੁਣਨਾ, ਪਿਰਥੀ ਚੰਦ ਕਹਿੰਦਾ ਸਾਰੇ ਪ੍ਰਬੰਧ ਮੇਰੇ ਕੋਲ ਨੇ, ਗੁਰੂ ਕੇ ਲੰਗਰ ਦੀਆਂ ਰਸਦਾ ਵਸਦਾ ਲੈ ਕੇ ਆਉਣੀ ਆ, ਲੰਗਰ ਤਿਆਰ ਕਰਵਾਉਣਾ, ਆਈਆਂ ਸੰਗਤਾਂ ਦੀ ਆਓ ਭਗਤ ਕਰਨੀ, ਉਹਨਾਂ ਨੂੰ ਠਹਿਰਾਉਣਾ, ਉਹਨਾਂ ਵਾਸਤੇ ਲੋੜੀਂਦੇ ਪ੍ਰਬੰਧ ਕਰਨੇ। ਜੇ ਮੈਂ ਚਲੇ ਗਿਆ ਤਾਂ ਸਾਰੇ ਪ੍ਰਬੰਧ ਜਿਹੜੇ ਨੇ ਉਹ ਅਸਤ ਵਿਅਸਤ ਹੋ ਜਾਣਗੇ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਾਦੇਵ ਨੂੰ ਸੱਦਿਆ ਏ। ਮਹਾਦੇਵ ਨੂੰ ਕਹਿੰਦੇ ਭਾਈ ਬੇਟਾ ਜੀ ਤੁਸੀਂ ਆਪਣੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਜਾਣਾ ਹੈ। ਮਹਾਦੇਵ ਕਹਿੰਦਾ ਜੀ ਨਾ ਮੈਂ ਵਿਆਹ ਕਰਵਾਇਆ, ਨਾ ਮੈਂ ਕਰਵਾਉਣਾ ਤੇ ਨਾ ਕਿਸੇ ਦੇ ਵਿਆਹ ਵਿੱਚ ਜਾਣਾ ਹੈ, ਮੈਨੂੰ ਕੋਈ ਦੁਨਿਆਵੀ ਰੰਗ ਤਮਾਸ਼ੇ ਨਾਲ ਕੁਝ ਨਹੀਂ। ਗੁਰੂ ਪਿਆਰੇ ਇੱਥੇ ਤਾਂ ਗੱਲ ਗੁਰੂ ਦਾ ਹੁਕਮ ਮੰਨਣ ਦੀ ਹੈ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਜੁਨ ਦੇਵ ਮਹਾਰਾਜ ਜੀ ਨੂੰ ਆਪਣੇ ਸਭ ਤੋਂ ਛੋਟੇ ਸਪੁੱਤਰ ਨੂੰ ਸੱਦਿਆ ਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ਾਂ ਭਰੀਆਂ ਨਜ਼ਰਾਂ ਕਰਕੇ ਅਰਜੁਨ ਦੇਵ ਮਹਾਰਾਜ ਜੀ ਨੂੰ ਆਪਣੇ ਛੋਟੇ ਸਪੁੱਤਰ ਨੂੰ ਲਾਹੌਰ ਆਪਣੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਜਾਣ ਵਾਸਤੇ ਇੰਜ ਆਖਦੇ ਨੇ।

ਸਾਹਿਬ ਗੁਰੂ ਪਿਆਰਿਓ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਇਸ ਹੁਕਮ ਦੇ ਪ੍ਰਥਾਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰਪੱਕਤਾ ਸਾਨੂੰ ਬਖਸ਼ੀ ਹੈ। ਪਾਤਸ਼ਾਹ ਜੀ ਨਾਨਕ ਹੋਸੀ ਭੀ ਸੱਚ ਤੋਂ ਉਪਰੰਤ ਆਖਦੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇੱਥੇ ਸੋਚ ਦੀ ਗੱਲ ਨਹੀਂ, ਸੁਚਮਤਾ ਦੀ ਗੱਲ ਹੈ ਕਿ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰਦਾ ਰਵੇ ਬਾਹਰੀ ਤੌਰ ਤੇ ਇਸ ਸਰੀਰ ਨੂੰ ਸੁੱਚਾ ਕਰਦਾ ਫਿਰੇ ਪਰ ਅੰਦਰੂਨੀ ਸੁਚਮਤਾ ਨਹੀਂ ਬਣਦੀ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ। ਜੇ ਮੂੰਹ ਬੰਦ ਕਰਕੇ ਜ਼ਬਾਨ ਬੰਦ ਕਰਕੇ ਬੈਠਾ ਰਵੇ ਤੇ ਮਨ ਦਾ ਕੁੱਤਾ ਭੌਂਕਦਾ ਰਵੇ ਉਹਨੂੰ ਚੁੱਪ ਕਰ ਜਾਣੇ ਨਹੀਂ ਕਹਿੰਦੇ। ਜਿੰਨਾ ਚਿਰ ਮਨ ਦਾ ਕੁੱਤਾ ਸ਼ਾਂਤ ਨਹੀਂ ਹੁੰਦਾ, ਮਨ ਨਹੀਂ ਸ਼ਾਂਤ ਹੁੰਦਾ, ਮਨ ਨਹੀਂ ਬੋਲਣੋਂ ਬੰਦ ਹੁੰਦਾ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਵਤਾਰ। ਭੁੱਖਿਆ ਭੁੱਖ ਨਾ ਉਤਰੀ ਦੇ ਬੰਨਾ ਪੁਰੀਆ ਪਾਰ। ਭਾਵੇਂ ਕੋਈ ਤੌਣਾ ਦੀਆਂ ਤੌਣਾ ਖਾ ਲਵੇ ਉਹਨਾਂ ਚਿਰ ਰੱਜਦਾ ਨਹੀਂ ਜਿੰਨਾ ਚਿਰ ਅੰਦਰੋਂ ਸੰਤੁਸ਼ਟੀ ਨਹੀਂ ਹੁੰਦੀ। ਸੰਤੁਸ਼ਟੀ ਦੇ ਨਾਲ ਹੀ ਰਜ਼ੇਵਾ ਆਉਂਦਾ ਏ ਤੇ ਜਿਹੜਾ ਅੰਦਰੋਂ ਰੱਜ ਗਿਆ ਉਹ ਰਾਜਾ ਏ। ਗੁਰੂ ਪਿਆਰਿਓ ਭੁੱਖਿਆ ਭੁੱਖ ਨਾ ਉਤਰੀ ਦੇ ਬੰਨਾ ਪੁਰੀਆ ਪਾਰ। ਸਾਸ ਸਿਆਲਪਾ ਲੱਖ ਹੋਏ, ਪਾਤਸ਼ਾਹ ਕਹਿੰਦੇ ਜਿੰਨੀਆਂ ਮਰਜ਼ੀ ਸਿਆਲਪਾ ਹੋਣ ਚੱਕੀ ਫਿਰ ਸਿਆਲਪਾ, ਸਾਹ ਸਿਆਲਪਾ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ ਫਿਰ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਦੀ ਗੱਲ ਕਰਦੇ ਨੇ ਕਿ ਇਹ ਫਿਰ ਕੂੜ ਦੀ ਦੀਵਾਰ ਜਿਹੜੀ ਹੈ ਪਾਲ ਜਾਣੀ ਦੀਵਾਰ, ਇਸ ਕੂੜ ਦੀ ਦੀਵਾਰ ਨੂੰ ਕਿਵੇਂ ਤੋੜਿਆ ਜਾ ਸਕਦਾ ਏ। ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਸਚਿਆਰ ਕਿਵੇਂ ਬਣਿਆ ਜਾ ਸਕਦਾ ਏ, ਕੂੜ ਦੀ ਦੀਵਾਰ ਕਿਵੇਂ ਢਹਿ ਸਕਦੀ ਏ। ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੀਵ ਦਾ ਧਰਮ ਬਣਦਾ ਹੈ ਉਹ ਹੁਕਮ ਦੇ ਵਿੱਚ ਆ ਜਾਵੇ, ਭਾਣੇ ਵਿੱਚ ਆ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਨੇ, ਪਾਤਸ਼ਾਹ ਤਾਂ ਬਲਦੀ ਅੱਗ ਵਿੱਚੋਂ ਰੱਖਣ ਵਾਲੇ ਨੇ ਪਰ ਆਪ ਤੱਤੀ ਤਵੀ ਤੇ ਬੈਠੇ ਕਿਉਂਕਿ ਕਰਤਾਰ ਦੇ ਭਾਣੇ ਵਿੱਚ ਰਹਿਣਾ ਸਾਨੂੰ ਉਹਨਾਂ ਨੇ ਸਿਖਾਇਆ, ਪੂਰਨੇ ਪਾ ਕੇ ਸਿਖਾਇਆ ਜੀ। ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਨੇ ਪੈਰ ਪੈਰ ਤੇ ਜਿੱਥੇ ਸਾਨੂੰ ਸ਼ਬਦਾਂ ਰਾਹੀਂ ਸਮਝਾਇਆ ਉੱਥੇ ਸਾਡਾ ਜਿਹੜਾ ਇਹ ਸ਼ਾਹਰਾਹ ਏ ਇਹਨੂੰ ਪਕਿਆਰਾ ਆਪ ਉਹਦੇ ਤੇ ਟੁਰ ਕੇ ਕੀਤਾ ਏ। ਸਾਨੂੰ ਪੱਕੇ ਪੈਰੀ ਇਸ ਸ਼ਾਹਰਾਹ ਤੇ ਤੋਰਨ ਵਾਸਤੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ਾਂ ਕੀਤੀਆਂ ਨੇ। ਸੋ ਗੁਰੂ ਪਿਆਰਿਓ ਬਾਬਾ ਅਰਜੁਨ ਦੇਵ ਮਹਾਰਾਜ ਜੀ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਲਾਹੌਰ ਨੂੰ ਤੁਰ ਪਏ ਨੇ। ਗੁਰੂ ਪਿਆਰਿਓ ਲਾਹੌਰ ਗਏ, ਉੱਥੇ ਜਾ ਕੇ ਭਾਵੇਂ ਕਿ ਮਨ ਦੀ ਬੇਹਬਲਤਾ ਬਣੀ ਹੋਈ ਹੈ, ਗੁਰੂ ਦਿਆਂ ਚਰਨਾਂ ਤੋਂ ਬਗੈਰ ਮਨ ਨਹੀਂ ਲੱਗਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਾ ਪ੍ਰਤੀ ਦੀਦਾਰ ਕਰਦੇ ਸਨ ਕਿਉਂਕਿ ਬਾਬਾ ਅਰਜੁਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਪਿਤਾ ਨਹੀਂ ਗੁਰੂ ਕਰਕੇ ਜਾਣਿਆ। ਉਹ ਗੁਰੂ ਦੇ ਦੀਦਾਰ ਕਰਦੇ ਸਨ, ਗੁਰੂ ਦੇ ਚਰਨ ਪਰਸਦੇ ਸਨ, ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਦੇ ਸਨ। ਤੇ ਜਦੋਂ ਲਾਹੌਰ ਗਏ ਨੇ ਗੁਰੂ ਦਿਆਂ ਚਰਨਾਂ ਦੀ ਬੇਬਲਤਾ ਤਾਂ ਬਣੀ ਹੋਈ ਹੈ ਪਰ ਉੱਥੇ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ। ਸੰਗਤਾਂ ਜੁੜ ਜਾਂਦੀਆਂ ਨੇ ਜਦੋਂ ਰੂਹਾਨੀਅਤ ਦੀ ਗੱਲ ਛੱਡਦੀ ਹੈ। ਆ ਅਸੀਂ ਨਿਮਾਣੇ ਜਾਂ ਕੂਕਰ ਢਾਡੀ ਬੋਲਦੇ ਹਾਂ, ਤੁਸੀਂ ਸੰਗਤਾਂ ਵਿਚਾਰ ਸੁਣਨ ਵਾਸਤੇ ਆਈਆਂ ਹੋ ਤੇ ਗੁਰੂ ਪਿਤਾ ਜੀ ਦੇ ਪੁੱਤਰ ਹੋਣ, ਗੁਰੂ ਦੇ ਪਿਆਰ ਦੇ ਵਿੱਚ ਰੰਗੇ ਹੋਏ ਹੋਣ, ਜਦੋਂ ਉਹ ਸਿੱਖੀ ਪ੍ਰਤੀ ਪ੍ਰਵਚਨ ਕਰਦੇ ਹੋਣਗੇ ਵੇਖੋ ਤਾਂ ਸਹੀ ਸੰਗਤਾਂ ਦਾ ਕਿਵੇਂ ਉਸ ਵੇਲੇ ਤਾਂਤਾ ਲੱਗ ਜਾਂਦਾ ਹੋਵੇਗਾ। ਸੰਗਤਾਂ ਵੀ ਹੀਰਾ ਘੱਟ ਕੇ ਆਉਂਦੀਆਂ, ਉੱਥੇ ਰੂਹਾਨੀਅਤ ਦਾ ਰੰਗ ਬਰਸਦਾ, ਸਮਾਂ ਆਪਣੀ ਚਾਲੇ ਟੁਰਦਾ ਜਾਂਦਾ ਏ। ਭਾਈ ਸਿਹਾਰੀ ਮੱਲ ਜੀ ਉਹਨਾਂ ਦੇ ਸਪੁੱਤਰ ਦਾ

ਜਿਹੜਾ ਏ ਉਹਦਾ ਸਮਾਂ ਆ ਜਾਂਦਾ, ਵਿਆਹ ਹੋ ਜਾਂਦਾ ਏ, ਵਿਆਹ ਦਾ ਸਮਾਂ ਲੰਘ ਜਾਂਦਾ ਏ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕਰਕੇ ਭੇਜਿਆ ਸੀ ਕਿ ਪੁੱਤਰ ਜੀ ਜਿੰਨਾ ਚਿਰ ਅਸੀਂ ਸੱਦਦੇ ਨਹੀਂ ਓਨਾ ਚਿਰ ਤੁਸੀਂ ਲਾਹੌਰ ਤੋਂ ਵਾਪਸ ਨਹੀਂ ਆਉਣਾ। ਸੰਗਤ ਕਰਦਿਆਂ ਰੂਹਾਨੀ ਰੰਗ ਮਾਣਦਿਆਂ ਭਾਵੇਂ ਸਮਾਂ ਲੰਘਦਾ ਜਾਂਦਾ ਏ ਪਰ ਗੁਰੂ ਦੇ ਦੀਦਾਰ ਤੋਂ ਬਗੈਰ ਬੇਹਬਲਤਾ ਜਿਹੜੀ ਉਹ ਵੱਧਦੀ ਜਾਂਦੀ ਏ, ਮਨ ਦੀ ਉਦਾਸੀ ਵੱਧਦੀ ਜਾਂਦੀ ਏ, ਮਨ ਨੂੰ ਖਿੱਚ ਜਿਹੜੀ ਏ ਉਹ ਐਸੀ ਪੈਂਦੀ ਏ ਕਿ ਕਈ ਵਾਰ ਮਨ ਜਿਹੜਾ ਉਹ ਵੈਰਾਗੀ ਹੋ ਉੱਠਦਾ ਏ। ਇੱਕ ਦਿਨ ਤਾਂ ਮਨ ਇੰਨਾ ਜ਼ਿਆਦਾ ਬੇਹਬਲ ਹੋਇਆ ਏ ਸਤਿਗੁਰਾਂ ਨੂੰ ਸ਼ਾਇਦ ਚੇਤਾ ਹੀ ਭੁੱਲ ਗਿਆ ਏ, ਇੰਨੇ ਪਿਆਰ ਵਿੱਚ ਆਏ ਕਿ ਕਾਗਜ਼ ਚੱਕਿਆ ਏ ਕਲਮ ਲਈਏ। ਬਾਬਾ ਅਰਜੁਨ ਦੇਵ ਮਹਾਰਾਜ ਜੀ ਨੇ ਪਿਆਰ ਅੰਦਰ ਇੱਕ ਚਿੱਠੀ ਲਿਖੀ ਏ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਧ ਨਾ ਆਵੈ, ਮੈਂ ਦਰਸ਼ਨ ਸੰਤ ਪਿਆਰੇ ਜੀਓ ਹਾਂ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਸੋ ਬੇਬਲ ਹੋਏ ਮਨ ਨੇ, ਨੈਣਾ ਚੋਂ ਅਥਰੂ ਚੋਂਦੇ ਨੇ ਪਿਆਰ ਦੇ, ਤੇ ਬੇਬਲ ਹੋਏ ਮਨ ਦੀ ਅਵਸਥਾ ਦੇ ਨਾਲ ਪਿਆਰ ਵਿੱਚ ਭਿੱਜ ਕੇ ਅਰਜੁਨ ਦੇਵ ਬਾਬਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇੱਕ ਪੱਤਰ ਇੰਜ ਲਿਖਦੇ।

ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਗੁਰੂ ਪਿਆਰਿਓ ਇਹ ਚਿੱਠੀ ਲਿਖ ਕੇ ਭੇਜੀ ਹੈ, ਜਿਹੜਾ ਮੇਵੜਾ ਚਿੱਠੀ ਲੈ ਕੇ ਗਿਆ ਏ ਜਾ ਕੇ ਉਸਨੇ ਚਿੱਠੀ ਪ੍ਰਿਥੀ ਚੰਦ ਨੂੰ ਦੇ ਦਿੱਤੀ। ਪ੍ਰਿਥੀ ਚੰਦ ਨੇ ਇਹ ਬੇਬਲਤਾ ਭਰੀ ਚਿੱਠੀ ਪੜ੍ਹੀ, ਉਹਦੇ ਕੰਨ ਖੜੇ ਹੋ ਗਏ। ਪ੍ਰਿਥੀ ਚੰਦ ਮਿਆਵੀ ਤਮਾਸ਼ੇ ਵਿੱਚ ਜਿਉਣ ਵਾਲਾ ਹੈ। ਗੁਰੂ ਪਿਆਰਿਓ ਜਿਹੜਾ ਚੰਦਨ ਦਾ ਦਰਖਤ ਹੈ ਨਾ, ਉਹ ਆਪ ਤਾਂ ਮਹਿਕ ਵੰਡਦਾ ਹੀ ਹੈ, ਜਿਹੜੇ ਉਹਦੀ ਸ਼ਰਨ ਵਿੱਚ ਹੁੰਦੇ ਨੇ, ਜਿਹੜੇ ਉਹਦੇ ਲਾਗੇ ਰਹਿਣ ਵਾਲੇ ਦਰਖਤ ਹੁੰਦੇ ਨੇ, ਉਹਨਾਂ ਨੂੰ ਵੀ ਉਹ ਮਹਿਕ ਦੇ ਨਾਲ ਭਰ ਦਿੰਦਾ, ਉਹ ਵੀ ਚੰਦਨ ਬਣ ਜਾਂਦੇ ਨੇ। ਪਰ ਬਦਕਿਸਮਤ ਜਿਹੜਾ ਬਾਂਸ ਹੁੰਦਾ ਹੈ ਨਾ, ਉਹਦੇ ਵਿੱਚ ਚੰਦਨ ਦੀ ਮਹਿਕ ਨਹੀਂ ਸਮਾਉਂਦੀ। ਇਸੇ ਤਰ੍ਹਾਂ ਇਹ ਪ੍ਰਿਥੀ ਚੰਦ ਜਿਹੜਾ ਹੈ, ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਰੂਹਾਨੀ ਰੰਗ ਨਹੀਂ ਮਾਣ ਸਕਿਆ, ਮਿਆਵੀ ਤਮਾਸ਼ੇ ਵਿੱਚ ਹੀ ਇਹ ਵਿਚਰਦਾ ਪਿਆ ਏ। ਇਹਨੇ ਇਹ ਚਿੱਠੀ ਲੁਕੋ ਲਈ ਹੈ। ਜਦੋਂ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਦੂਸਰੀ ਚਿੱਠੀ ਲਿਖਦੇ ਨੇ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਚਰ ਹੋਆ ਦੇਖੇ ਸਾਰੰਗ ਪਾਣੀ, ਧਨ ਸੁਦੇਸ਼ ਜਹਾਂ ਚੋਂ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ ਹੋਂ ਘੋਲੀ ਹੋਂ ਘੋਲ ਘੁਮਾਈ, ਗੁਰਸੱਜਣ ਮੀਤ ਮਰਾਰੇ ਜੀਓ। ਪਹਿਲੀ ਚਿੱਠੀ ਆਉਣ ਤੋਂ ਬਾਅਦ ਵਿੱਚ ਪ੍ਰਿਥੀ ਚੰਦ ਸੁਚੇਤ ਹੋ ਗਿਆ ਏ। ਲਾਹੌਰ ਤੋਂ ਜਿਹੜਾ ਵੀ ਕੋਈ ਮੇਵੜਾ ਗੁਰਸਿੱਖ ਪਿਆਰਾ ਆਉਂਦਾ ਏ ਉਹਦੇ ਤੇ ਨਿਗਾਹ ਰੱਖਦਾ ਏ। ਤੇ ਇਹ ਦੂਸਰੀ ਚਿੱਠੀ ਵੀ ਪ੍ਰਿਥੀ ਚੰਦ ਨੇ ਜਦੋਂ ਮੇਵੜਾ ਉੱਥੇ ਪਹੁੰਚਿਆ ਉਹਦੇ ਕੋਲੋਂ ਲੈ ਲਈ ਹੈ। ਹੱਦ ਹੋ ਗਈ, ਉਧਰ ਬੇਬਲਤਾ ਵੱਧਦੀ ਜਾਂਦੀ ਹੈ। ਗੁਰੂ ਤਾਂ ਜਾਣਦਾ ਏ ਸਾਰਾ ਕੁਝ, ਇਹ ਕੀ ਤਮਾਸ਼ਾ ਹੋ ਰਿਹਾ ਹੈ, ਉਹਦਾ ਪਾਜ ਉਘੇੜਦਾ ਸੀ। ਤੇ ਉਧਰ ਬਾਬਾ ਅਰਜਨ ਦੇਵ ਮਹਾਰਾਜ ਜੀ ਦੇ ਪਿਆਰ ਦੀ ਪਰਖ ਹੋ ਰਹੀ ਹੈ। ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ, ਅੰਮ੍ਰਿਤਸਰ ਤੋਂ ਕੋਈ ਚਿੱਠੀ ਦਾ ਜਵਾਬ ਨਹੀਂ ਆਇਆ। ਹੁਣ ਬਾਬਾ ਅਰਜਨ ਦੇਵ ਮਹਾਰਾਜ ਜੀ ਸਮਝ ਗਏ ਨੇ ਕਿ ਇਹ ਕੋਈ ਨਾ ਕੁਛ ਚੱਕਰ ਜ਼ਰੂਰ ਹੈ। ਉਹਨਾਂ ਨੇ ਤੀਸਰੀ ਚਿੱਠੀ ਲਿਖੀ ਆ, ਉਹਦੇ ਤੇ 3 ਨੰਬਰ ਬਕਾਇਦਾ ਪਾ ਕੇ ਲਿਖਿਆ ਹੈ, ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹੇ ਰੈਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ ਹੋ ਘੋਲੀਓ ਘੋਲ ਘੁਮਾਈ, ਤਿਸ ਸੱਚੇ ਗੁਰਦਰਬਾਰੇ ਜੀਓ। ਇਹ ਚਿੱਠੀ ਇੰਨੀ ਜ਼ਿਆਦਾ ਬੇਬਲਤਾ ਭਰੀ ਹੈ ਕਿ ਸਤਿਗੁਰੂ ਜੀ ਹੁਣ ਤਾਂ ਮੈਨੂੰ ਇੱਕ ਘੜੀ ਵੀ ਚੈਨ ਨਹੀਂ ਪੈਂਦਾ, ਸਾਰੀ ਸਾਰੀ ਰਾਤ ਆ ਨੈਣ ਜਿਹੜੇ ਨੇ ਇਹ ਵਗਦੇ ਰਹਿੰਦੇ ਨੇ, ਦੂਸਰੇ ਖੂਹਾਂ ਦੀਆਂ ਮਾਲਾਂ ਤਰ ਜਾਂਦੀਆਂ ਨੇ, ਪਾਣੀ ਜਿਹੜਾ ਮੁੱਕ ਜਾਂਦਾ ਏ, ਇਹਨਾਂ ਚੰਦਰੀਆਂ ਨੈਣਾਂ ਦੇ ਵਿੱਚੋਂ ਤਾਂ ਪਾਣੀ ਵੀ ਨਹੀਂ ਮੁੱਕਦਾ। ਇੰਨੀ ਬੇਬਲਤਾ ਭਰੀ ਚਿੱਠੀ ਲਿਖੀ, 3 ਨੰਬਰ ਪਾ ਕੇ ਮੇਵੜੇ ਨੂੰ ਹਦਾਇਤ ਕਰ ਦਿੱਤੀ ਏ। ਇਹ ਚਿੱਠੀ ਬਿਲਕੁਲ ਵੀ ਕਿਸੇ ਨੂੰ ਨਹੀਂ ਦੇਣੀ, ਸਿੱਧੀ ਪਿਤਾ ਜੀ ਦੇ ਹੱਥ ਵਿੱਚ ਚਿੱਠੀ ਫੜਾਉਣੀ ਹੈ, ਹੋਰ ਜਿਹੜਾ ਮਰਜ਼ੀ ਜੋ ਮਰਜ਼ੀ ਕਹਿੰਦਾ ਰਵੇ। ਗੁਰੂ ਪਿਆਰਿਓ ਇਹ ਚਿੱਠੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਪਹੁੰਚੀ ਹੈ। ਉੱਤੇ 3 ਨੰਬਰ ਪਿਆ ਹੋਇਆ ਏ। ਪਾਤਸ਼ਾਹ ਜੀ ਸਾਰੇ ਇਸ ਰੰਗ ਨੂੰ ਵੇਖਦੇ ਨੇ ਤੇ ਹੁਣ ਹੁਕਮ ਕਰਕੇ ਅਰਜੁਨ ਦੇਵ ਮਹਾਰਾਜ ਜੀ ਨੂੰ ਅੰਮ੍ਰਿਤਸਰ ਸੱਦ ਲਿਆ ਏ। ਗੁਰੂ ਪਿਆਰਿਓ ਅਰਜੁਨ ਦੇਵ ਜੀ ਜਿਹੜੇ ਨੇ ਇਹ ਪ੍ਰੀਖਿਆ ਵਿੱਚ ਪਾਸ ਹੋ ਗਏ ਨੇ ਤੇ ਇਧਰ ਪ੍ਰਿਥੀ ਚੰਦ ਦਾ ਪਾਜ ਉਘਾੜਦਾ ਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੱਦ ਲਿਆ ਪ੍ਰਿਥੀ ਚੰਦ ਨੂੰ, ਪ੍ਰਿਥੀ ਚੰਦ ਲਾਹੌਰ ਤੋਂ ਅਰਜੁਨ ਦੇਵ ਨੇ ਚਿੱਠੀਆਂ ਭੇਜੀਆਂ ਸਨ, ਉਹ 2 ਚਿੱਠੀਆਂ ਤੇਰੇ ਕੋਲ ਹੋਣੀਆਂ ਨੇ। ਮੁੱਕਰ ਗਿਆ, ਕਹਿੰਦਾ ਨਹੀਂ ਪਿਤਾ ਜੀ ਮੈਂ ਚਿੱਠੀਆਂ ਕੀ ਕਰਨੀਆਂ ਨੇ। ਸਤਿਗੁਰੂ ਜੀ ਕਹਿੰਦੇ ਪ੍ਰਿਥੀ ਚੰਦ ਪੁੱਤਰ ਜੀ ਇੰਜ ਨਹੀਂ ਕਰੀਦਾ, ਚਿੱਠੀਆਂ ਤੇਰੇ ਕੋਲ ਹੀ ਹੋਣੀਆਂ ਨੇ, ਚਿੱਠੀਆਂ ਲੈ ਕੇ ਆ। ਕਹਿੰਦਾ ਪਿਤਾ ਜੀ ਮੈਂ ਚਿੱਠੀਆਂ ਕੀ ਕਰਨੀਆਂ। ਸਤਿਗੁਰੂ ਜੀ ਨੇ ਮੇਵੜੇ ਨੂੰ ਭੇਜਿਆ, ਉਹਦੇ ਘਰ ਵਿੱਚ
ਜੋ ਕਿੱਲੀ ਤੇ ਟੰਗਿਆ ਹੋਇਆ ਖੀਸਾ ਹੈ ਪਾਤਸ਼ਾਹ ਜੀ ਕਹਿੰਦੇ ਉਹਦੇ ਵਿੱਚੋਂ ਚਿੱਠੀਆਂ ਕੱਢ ਕੇ ਲਿਆਓ। ਮੇਵੜੇ ਨੇ ਉਹਦੇ ਘਰ ਚੋਂ ਜਾ ਕੇ ਚਿੱਠੀਆਂ ਕੱਢ ਕੇ ਲਿਆਂਦੀਆਂ, ਸ਼ਰਮਸਾਰ ਹੋਇਆ। ਪਰ ਸਤਿਗੁਰੂ ਜੀ ਦੇ ਨਾਲ ਝਗੜਾ ਕਰਨ ਲੱਗ ਪਿਆ, ਕਹਿੰਦਾ ਤੁਸੀਂ ਅਰਜੁਨ ਦੇਵ ਜੀ ਨੂੰ ਜ਼ਿਆਦਾ ਪਿਆਰ ਕਰਦੇ ਹੋ, ਮੇਰੇ ਨਾਲ ਹਰ ਵੇਲੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਈਰਖਾ ਵਾਲੀ ਕਰਦੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਬਕਾਇਦਾ ਬਾਣੀ ਵਿੱਚ ਉਹਨਾਂ ਨੇ ਇਹ ਸ਼ਬਦ ਅੰਕਿਤ ਕੀਤਾ ਏ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਬਾਪੂ ਦੇ ਨਾਲ ਨਹੀਂ ਝਗੜਾ ਕਰੀਦਾ, ਤੁਸੀਂ ਉਹਨਾਂ ਦੇ ਜਣੇ ਹੋਏ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਦੇ ਅੰਦਰ ਈਰਖਾ, ਦੁਈ, ਦਵੈਖ, ਕੂੜ, ਝੂਠ, ਹੰਕਾਰ, ਹਮੇ ਦੇ ਘੋੜੇ ਤਾਂ ਉਹ ਹਰ ਵੇਲੇ ਹੀ ਅਸਵਾਰ ਰਹਿੰਦਾ ਸੀ। ਗੁਰੂ ਪਿਆਰਿਓ, ਇੱਧਰ ਬਖਸ਼ਿਸ਼ਾਂ ਵਰਤੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਛੋਟੇ ਸਪੁੱਤਰ ਬਾਬਾ ਅਰਜੁਨ ਦੇਵ ਮਹਾਰਾਜ ਜੀ ਨੂੰ ਕੋਲ ਬੈਠਾ ਲਿਆ ਏ, ਸਿਰ ਤੇ ਧਰਿਆ ਏ ਹੱਥ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਪੰਜਵੇਂ ਵਾਰਸ ਬਣਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ਾਂ ਇੰਜ ਕੀਤੀਆਂ ਨੇ।

ਸੋ ਇੰਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਤੇ ਬਾਬਾ ਅਰਜੁਨ ਦੇਵ ਮਹਾਰਾਜ ਜੀ ਤੇ ਬਖਸ਼ਿਸ਼ਾਂ ਤਾਂ ਉਹਨਾਂ ਦੇ ਨਾਨਾ ਗੁਰੂ ਨੇ ਕਰ ਦਿੱਤੀਆਂ ਸਨ। ਜਦੋਂ ਬਚਪਨ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਸਿੰਘਾਸਣ ਤੇ ਬੈਠੇ ਹੋਏ ਸਨ, ਆਪਣੇ ਪਲੰਘ ਤੇ ਬੈਠੇ ਹੋਏ, ਸੁਰਤ ਜੋੜ ਕੇ ਰੱਬੀ ਪਿਆਰ ਵਿੱਚ ਬੈਠੇ ਸਨ, ਤਾਂ ਬਚਪਨ ਦੇ ਵਿੱਚ ਹੀ ਬਾਬਾ ਅਰਜਨ ਦੇਵ ਜੀ ਜਦੋਂ ਉਹਨਾਂ ਦੇ ਪਲੰਘ ਦੇ ਨਾਲ ਖਲੋ ਕੇ ਪਲੰਘ ਨੂੰ ਹਿਲਾਉਂਦੇ ਨੇ, ਤਾਂ ਬਾਬਾ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ, ਕੌਣ ਆ ਬਈ ਸੂਰਮਾ ਜਿਹੜਾ ਸਾਡਾ ਸਿੰਘਾਸਣ ਹਿਲਾ ਰਿਹਾ ਏ। ਪਛਾਣ ਨੂੰ ਮੁੜ ਕੇ ਵੇਖਿਆ, ਬਾਬਾ ਅਰਜਨ ਦੇਵ ਜੀ ਵੱਲ ਵੇਖ ਕੇ ਕਹਿੰਦੇ, ਅੱਛਾ ਦੋਹੇ ਥਾਂ, ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਕਿਉਂਕਿ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋਹੇ ਤੇ ਲੱਗਦੇ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਸੋ ਬਖਸ਼ਿਸ਼ਾਂ ਬਾਬਾ ਅਰਜਨ ਦੇਵ ਜੀ ਨੇ ਪਹਿਲਾਂ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਕੋਲੋਂ ਮਾਣੀਆਂ, ਫਿਰ ਗੁਰੂ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਮਾਣੀਆਂ, ਫਿਰ ਸਿੱਖੀ ਕਮਾਈ, ਭਾਣੇ ਅੰਦਰ ਆਏ ਤਾਂ ਫਿਰ ਬਾਬਾ ਅਰਜਨ ਦੇਵ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤੀਆਂ ਤੇ ਉਹ ਜੋ ਚਿੱਠੀਆਂ ਲਿਖੀਆਂ ਸਨ ਉਹ ਬਾਣੀ ਦੇ ਰੂਪ ਦੇ ਵਿੱਚ ਆਪਾਂ ਜਿਹਨਾਂ ਦਾ ਪਾਠ ਕਰਦੇ ਹਾਂ, ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲੇ ਘਰ ਦੇ ਵਿੱਚ ਮਾਝ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਇਹ ਜੋ ਪੰਚਮ ਪਾਤਸ਼ਾਹ ਜੀ ਦੀ ਇਹ ਜੋ ਬਾਣੀ ਹੈ ਉਹ ਉਚਾਰਨ ਕਰਨੀ ਹੈ। ਸੋ ਚੌਥਾ ਪਦ ਵੀ ਜਿਹੜਾ ਚੌਥਾ ਪਦਾ ਜਿਹੜਾ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਦੇ ਨਾਲ ਉਸੇ ਵੇਲੇ ਉਚਾਰਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਪਦਾ ਉਤਾਰਿਆ ਕਿ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵੈਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਸੋ ਇੰਜ ਸਤਿਗੁਰੂ ਜੀ ਦੇ ਪਿਆਰ ਵਿੱਚ ਲਿਖੀਆਂ ਉਹ ਚਿੱਠੀਆਂ ਗੁਰਬਾਣੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਾਉਂਦੀਆਂ ਨੇ। ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕ ਹਾਂ, ਸਮੇਂ ਨੂੰ ਸੰਕੋਚਦਿਆਂ ਵੀ ਸਮਾਂ ਭੱਜਦਾ ਜਾਂਦਾ ਏ, ਆਓ ਸਮਾਂ ਜ਼ਿਆਦਾ ਹੋ ਗਿਆ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ, ਭੁੱਲ ਚੁੱਕ ਦੀ ਮੁਆਫੀ। ਆਓ ਆਪਾਂ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ੈ ਰਿਆਇ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੀ ਸੰਧਾ ਵੇਲੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਰਹੇ ਇਤਿਹਾਸ ਗਾਇਆ ਗਿਆ ਛੇ ਪੋਟੀ ਗ੍ਰੰਥ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੇ ਨੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਅਰਦਾਤਾਂ ਬਖਸ਼ਣੀ ਆ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਰਾਜ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬਿਦਾਰੇ, ਜਾ ਕੀ ਧੀਰਕ ਇਸ ਮਨ ਹੈ।

ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤਮਾਨ ਚ ਹਾਜ਼ਰੀ ਭਰਿਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਮਤ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਗਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਬਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖਾ ਦੀਆ, ਇੱਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭ ਆਦਿ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨਹਿ ਛੁੱਟੈ, ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ ਬਾਬਾ। ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾ ਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵਚਨ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਈ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਧ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਿਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨ ਅੰਤਰ ਹਮੇ ਕੰਡਾਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋਂ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾ ਖਾੜ ਚਲੋ ਹਰਲਾਹਾ, ਆਗੈ ਬਸਨ ਸੁਹੇਲਾ। ਆਓ ਘਟੈ ਦਿਨ ਸਿਰੇ ਨਾਰੇ, ਮਨ ਗੁਰ ਮਿਲਖਾ ਸਵਾਰੇ ਰਹਾਓ।
एहो संसार विकार संसे मह तरियो ब्रह्म ज्ञानी जिस सहज गाए पियावै एहो रस अकथ कथा तिनि जानी जाको आए सोई बिहाचो हर गुरते मने बसेरा निज घर महल पाओ सुख सहजे बाहर ना होए गो फेरा

ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅਠੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਰੁੱਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਣੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਇਸ ਮੱਛੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਵਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਰਤੇ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ ਗੁਰ ਪ੍ਰਸਾਦ ਜਪ ਆਦਿ ਸੱਚ ਜਿਦਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹ।

와 늘 와

va, dhru, va, dhru, va.

Vahe Indra, Vahe Indra.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru.

Guru, Vai Guru, Vai Guru, Vai Guru.

ワイグルーワイグルーワイグルーワイグルーワイグルーワイグルーワイグルーワイグルーワイグルー

Vaheguru, Vaheguru, Vaheguru.

ぐるー。

Why?

Guru, Vai Guru, Vai Guru, Vai Guru, Vai.

Vaheguru, Vaheguru, Vaheguru, Vaheguru, Vaheguru, Vaheguru.

Bye.

Vai Guru, Vai Guru.

0: Pero,
1: Ah,

रु हो हाय रु।

Vaheguru. Vaheguru. Vaheguru. Vaheguru. Vaheguru. Vaheguru.

guru, who I, guru, who I, guru, who I.

Hello.

Hello.

Hello.

Peru, oh hi, Peru, oh hi, Peru, oh hi, Peru, oh hi, Peru, oh hi, Peru, oh hi.

Hello.

0: Who I guru who I guru
1: I guru
0: who I guru who I guru who I guru who I

Hello, oh, hi.

Hello.

Hello.

Hello, why?

Hello.

ഒരു ഓ ആ ഒരു

Hello.

Hello, oh hi. Hello, oh hi. Hello, oh hi. Hello.

Hello, oh hi. Hello, oh hi. Hello, oh hi. Hello, oh hi. Hello.

Hello, why? Hello, why? Hello, why? Hello, why? Hello, why? Hello.

वाहे गुरु।

Hello.

Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮੁਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ।

ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਾਲ ਕਲੇਸ਼ ਤਨ ਮਾਹੇ ਮਿਟਾਵ ਸਿਮਰੋ ਜਾਸ ਬਿਸਮ ਪਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਧਾਖਰ ਕਿਨੇ ਰਾਮ ਨਾਮ ਇੱਕ ਆਖਿਅਰ ਕਿਨ ਕਾਇਕ ਜਿਹ ਦੀ ਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ

ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਵਸੈ ਸਾਧ ਗਿਰਸਨਾ ਨਾਨਕ ਜਾਨਕਾ ਦਾਸਨ ਦਸਨਾ।

ਦੇ ਪ੍ਰਭ ਕਉ ਸਿਮਰੈ ਸੇ ਸਰਬ ਕੈ ਰਾਜ ਦੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰਉਪਕਾਰੀ ਪ੍ਰਭ ਕਉ ਸਿਮਰੈ ਤਿਨ ਸਤਿ ਬਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ

ਸਿਵ ਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਣਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗਾਸਨ, ਪ੍ਰਭ ਕੈ ਸਿਮਰਨ ਅਣਹਤ ਚੁਨ ਘਾਰ ਸੁਖ, ਪ੍ਰਭ ਸਿਮਰਨ ਕਾਂਤੋ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,

ਚਲੈ ਜਹ ਮੁਸਕਲ ਹੋਵੈ ਅਤ ਭਾਰੀ ਹਰਿ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪ੍ਰਹਰੇ ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਪ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰਿ ਕਾ ਨਾਮ ਜਪਤ ਨਿਸ਼ਤਰੇ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰਿ ਕਾ ਨਾਮ ਜਪਤ ਆਗਾਵੇ

ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਦੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓੜਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਾਨ

ਤੇਹਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ ਨਾਮ ਕਿ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ।

ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਰ ਸਾਹ ਤ੍ਰਿ ਸਿਮ੍ਰਿਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ।

ਅੰਦਰ ਗਏ ਨਹੀਂ ਸਿੱਜੈ ਝੂਠ ਸੁਨਾਹੀ ਓ ਪਿਆਲ ਮੋਹੇ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ।

ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹ ਤਿਆਗ ਪ੍ਰਸੰਗ ਰਚਨਾ ਐਸੇ ਦੁਖ ਮੂੜਿਆਂ ਦੁਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤਿਓ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੇ ਗਵਾਰ ਜਾ ਕੀ

ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰਤ ਹੋਏ ਗਰਤਵ ਪ੍ਰੀਤ ਪਸਮ ਸੰਗ ਹੋਏ ਆਦਿ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ ਕਰਤੂਤ।

ਰਾਸ਼ਟਰਪਤੀ ਸਾਧ ਕੈ ਸੰਗ ਮੁਖ ਉਜਲ ਹੋ ਸਾਧ ਸੰਗ ਵਲ ਸਗਲੀ ਖੋਦ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਉਤਨ

ਸੁਨ ਰਸੈ ਸਾਧਕ ਸੰਗ ਸਰੋਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਹਤਰੈ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੀਤੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਨਹਿ ਤੇਤਾ ਵਖਿਆ ਨੇ

ਚੀਨਾ ਬ੍ਰਹਮ ਗਿਆਨੀ ਕੀ ਸਭ ਪ੍ਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਰਨੀ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾਵਿਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਇਆ ਚਿੰਤ ਬ੍ਰਹਮ ਗਿਆਨੀ ਕਾਲ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਮ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਉ ਬਲ ਬਲ ਜਾਈਏ ਬ੍ਰਹਮ

ਹੀ ਸਦਮੀ ਥਿਆ ਕਹਿਤ ਕੀਰਤਨ ਅੰਧਕਾਰ ਤੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗੇ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ

ਸਰਸਵਤੀ ਟੂਟੀ ਗਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹ ਤਿਸ ਤੇ ਬਿਰਥਾ ਕੋਈ ਨਾ।

ਕਹਿ ਧਾਵੇ ਢੇਕ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਉਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਮਣ।

ਹੈ ਮੁਖ ਉਜਲ ਹਰ ਦਰਗਹਿ ਸੋਇ ਇਹੋ ਵਪਾਰ ਵਿਰਲਾ ਵਪਾਰੇ ਨਾਨਕ ਤਾਕੈ ਸਤਿਬਰ ਹਾਰੇ ਚਰਨ ਸਾਧ ਕੇ ਤੋਹੋਏ ਤੋਹੇ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਸਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉਠ ਗਹੀ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਅੰਮ੍ਰਿਤ ਕੋ ਜੀਵਾਲ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾਲਹ ਨਾ ਪਾਹੇ ਸਭ ਕੇਸ ਤਿਸ ਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੀ ਹੋਈ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਅਨਾਨਕ ਸੋ ਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਸੁਣੀਐ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਤ ਸੱਚ ਹਿਰਦੈ ਸਤ ਮੁਖ ਕਹਿਤ

ਸੋ ਵਰਤੀਆ ਵਿਸਮਣ ਵਿਸਮ ਭੈ ਵਿਸਵਾਦ ਜਿਨ ਪੂਜਿਆ ਤਸਾਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਵਜਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸੱਤ

ਸੋ ਜਾਣੇ ਪ੍ਰਭ ਆਪਣੇ ਘਾਵ ਗੁਮ ਸਿਆਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪੈਰ ਪ੍ਰਭ ਸੇ ਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉੱਡ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ

ਤੇ ਹਟ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ

ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਣ ਸਜਾਏ ਹਾਂ ਮੈਂ ਵੇਖ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਸ਼ਾਹ

ਲੈ ਵਿਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ

ਕਸਵਤ ਪਰਮ ਆਪਣ ਖੇਲੇ ਆਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਵ ਬੰਦ ਮੁਕਤ ਕਹੋ ਕਿਸ ਕਹੋ ਗਣੀ ਜਬ

ਹੇ ਉਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹੇ ਰਤਨ ਸੰਤ ਕਮਾਵਤ ਹੋਦ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਧੈਰਯ ਸਬਦ ਨਾਹਦ ਵਾਜੇ ਸੁਣ ਸੁਣੇ ਅੰਦ ਕਰੇ ਪ੍ਰਭ ਗਾਜੇ ਪ੍ਰਗਟੇ ਕਪਾਲ ਮਹਾਤ ਕੇ ਮਾਥੇ ਨਾਨ ਕੁਦਰੇ ਤਿਨ ਕੈ ਸਾਥੇ ਸਰਨ

ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ

ਸਹਿਸ ਸਿਆਣਪ ਲਖੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਬ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,

ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ

ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਬ ਤੇ ਪਾਹੇ, ਜੇਤਾ ਕੀਤਾ ਤੇਤਾ ਨਾਹੂ, ਵਿਣ ਨਾਮੈ ਨਾਹੀ ਕੋ ਥਾਹੂ, ਕੁਦਰਤ ਕਮਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਪ੍ਰਿਯੈ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬ ਮੂਹਣ ਲਈਐ ਉਹ ਧੋਏ, ਪ੍ਰਿਯੈ

ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਵਖਤ ਕਵਣ

ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾ ਰਾਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰੀ ਸਿਉਂ ਕਹੀਐਨ, ਕਿਤੇ ਗਾਵਣ ਹਾਰੇ। ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀਸ਼ਵਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੜਸੜ ਤੀਰਥ ਨਾਲੇ। ਗਾਵੈ ਜੋਧ ਮਹਾ ਬਲਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਪਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧਨੂੰ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਜਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੰਦਾ ਸੰਤੋਖ ਸਰਮਬਤ ਝੋਲੀ,

ਕਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਾਇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਖੇਤੇ

ਵੇਖੇ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਣਿਆਰ, ਅਹਰਣ ਮਤ ਵੇਦ ਹਥਿਆਰ, ਪਾਹੋ ਖਲਾ ਅਗੰਤ ਪਤਾਉ, ਭਾਂਡਾ ਪਾਹੋ ਅੰਮ੍ਰਿਤ ਟਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਗਾਉ ਨਦਰ ਗਰਮ ਦਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ

ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਛਿਹਨ ਅਰ ਵਰਨ ਜਾ ਤਰਪਾਤ ਨਹਿਨ ਦੇਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤ ਹੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵੈ ਸਰਵਨਾਮ ਕਥੈ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਅਨੀਲੇ ਨਮਸਤੰਗ ਨਾਦੇ ਨਮਸਤੰਗ ਸ਼ਿਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਦਰ ਗਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਭੇਸੇ ਨਮਸਤੰਗ ਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਧਾਤੇ ਨਮਸਤੰਗ ਦਰ ਗਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੁਕੇ ਨਮਸਤੰਗ ਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਦਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਮੇ ਨਮਸਤਸ ਅਜਮੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਉਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤੇਵੇ ਨਮਸਤੰਗ ਅਭੇ ਭਾ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਦ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ

ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਦੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੁਪਤੰਗ ਸਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪਏ ਭੁਪਤੰਦ ਕੋ ਨਾ ਗੇਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਿਖ ਭਵਾਨ ਕੇ ਭੁਪਤ ਕੌਣ ਕਰੇ ਨਾ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਧ ਭਗਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਯਾਦਮ ਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਦੇਵ ਕੁਰਾਨ ਜਮੀਨ ਜਵਾਨ ਸਵਾਨ ਕੇ ਪਿੱਖੈ ਪਾਵਨ ਆਹਾਰ ਜਤੀ ਜਤਾਰ ਸਭ ਸਭਜਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁਧ ਸਭਾ ਦੁਰੰਦ ਬਾ ਸੁਸਾਧਨਾ ਸੁਨਾ ਸਰ ਦੁਰਜਾਨ ਦਲਾਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਿਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਹਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਿਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਦਾਨਵ ਦਿਨ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਸੋ ਏਕ ਸੋ ਏਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਿਨੰਦਨ ਸਾਚਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾਟ ਜਤਨ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਨ ਤਰਲੋਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਧ ਭਰਾਏਂਗੇ ਬ੍ਰਹਮ ਵਿਸ਼ਨ ਵਿਸ਼ਨ ਸਚੀ ਪਤ ਅੰਤ ਫਸੇਜਮ ਫਾਸ ਭਰਾਏਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦੋ ਲੋਚਨ ਮੂਦ ਕੈ ਬੈਠ ਰਹੋ ਭਗਧਿਆਨ ਲਗਾਇਓ ਨਾਥ ਫਰਿਓਰੇ ਸਾਸ ਸਮੁੰਦਰ ਲੋ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਗਏ ਐਸੇ ਹੀ ਐਸ ਸੋ ਬੈਸ ਬਿਤਾਇਓ ਸਾਜ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖ ਰਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕਾਓ ਪੂਜਤ ਹੈ ਬਸ ਕੋ ਮਿਰਤਾਨ ਕਾਓ ਪੂਜਨ ਧਾਇਓ ਊਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਭੂਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕਾਓ ਪੂਜਨ ਤਾਇਓ ਊਰ ਕਿਰਿਆ ਉਰਜੋ ਸਭ

ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਅਵਰ ਚਾਹੂੰ ਸੋ ਤੁਮ ਤੇ ਪਾਊ, ਸੇਵਕ ਸਿੱਖ ਮਾਰੇ ਤਾਰੀਐ, ਚੋਨ ਚੁਨ ਸਤਰੁ ਹਮਾਰੇ ਮਾਰੀਐ, ਆਪ ਹਾਥ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਭਰਿਆ, ਉਹ ਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁਜੂ ਕਰਿਓ ਰਛਾ, ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਸਹਾਏ ਬਿਆਰੇ।

ਸਕਾਂ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਬਨ ਕਾਲ ਜਮਨ ਕਾਲ।

ਭਟਕੇ ਭਟ ਭਟਕੀ ਜਨ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਰਠ ਸਭ ਧਾਰ ਹੈ ਆਪ ਆਪਣੀ ਬੂਝ ਉਚਾਰ ਹੈ ਤੁਮ ਸਭ ਹੀ ਤੇ ਰਹਿਤ ਨਿਰਾਲਮ

ਮੈਂ ਸ਼ਰਨ ਦਿਹਾਰੀ ਆਪ ਹੱਦ ਲਿਓ ਉਭਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ।

ਪਾਵੀ ਸੁਨੇ ਮੁੜ ਚਲਾਏ ਚਤੁਰਤਾ ਆਵਈ ਦੁਖ ਦਰਦ ਭਾਵ ਨਿਗਣਾ ਦਿਨ ਨਰ ਗੇ ਰਹਿ ਅਜੋ ਜਾਕੀ ਏਕ ਬਾਰ ਛਾਪਈ ਕੋ ਕਹਿ ਛਾਪਈ ਸੰਮਤ ਸਤਰਾ ਸਹਿਸ ਭਣਜੈ ਅਰਥ ਸਹਿਸ ਤੀਨ ਕਹਿ ਜੈ ਭਾਦਰ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਦਰ ਗ੍ਰੰਥ ਸੁਧਾਰਾ।

ਕਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਦਿਸਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਵਾਇਆ ਤੁਧ ਜਨ ਗਾਓ ਸੇ ਨਾਮ ਹਰ ਗੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹਰਥਾਓ ਨਾਹੀ ਸ਼ਬਦ ਰਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ।

ਸੁਣੀ ਜਿਹਨੇ ਤੇ ਭਰਮ ਭੁਲਾਇਆ। ਮਾਇਆ ਦਾ ਮੋਹਣੀ ਤੇਨੇ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਦੁਸੇ ਬਿਟੋ ਜਿਨ ਮੂੰਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਲਾਈਐ। ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਧ ਪਸ਼ੂ ਤਾਈਐ। ਸਤਿਗੁਰੂ ਕਾ ਉਪਦੇਸ਼ ਸੰਤੂ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ

ਹੰਨਿਓ ਦੇਖੀ ਵਾਲੋ ਨਕੀ ਏਤ ਮਾਰਗ ਜਾਣਾ ਗੁਰਪ੍ਰਸਾਦ ਜੀ ਨੀ ਆਪ ਤਜੇ ਅਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਵੇ ਚੱਲੇ ਜਿਨ੍ਹਾਂ ਮਾਰਗ ਭਾਵ ਹੈ ਕਰ ਕਿਰਪਾ ਜੇ ਨਾਮ ਲਾਏ ਸੇ ਹਰ ਰਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰਾ ਸੁਖ ਭਾਵ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤੁਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਹੋਵੇ ਤੋਏ ਸੇਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪੇ ਤੋਏ ਗੁਰਮੁਖ ਜਿਨੇ ਧਿਆਇਆ ਪੇ ਤੋ ਮਾਤਾ ਪਿਤਾ ਗੁਰਮ ਸਾਹਿਬ ਸੋ ਪਿਤ ਸੰਗ ਸਵਾਈਆ ਕਹਿੰਦੇ ਪੇ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਗਰਮ ਕਮਾਏ ਸਹਿਸੇ ਜੋ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹਾਉ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਹ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇ ਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵੇਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ ਜਨਮ ਰਤਨ ਜਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤ ਮੈਂ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾਉ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ ਬਾਣੀ ਦਾ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ ਕਹਿੰਦੇ ਗੱਚੇ ਸੁਣਦੇ ਗੱਚੇ ਕੱਚੀ ਆਖ ਵਖਾਣੀ ਹਰ ਹਰ ਜਿੰਦ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਫੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨਿਆ ਵਿਸ਼ਨ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਵਾਏ ਗਏ ਕਰਤਾ ਹੁਕਮ ਵਰਤਾਏ ਹੁਕਮ ਰਦਾਇਆ ਵੇਖੇ ਗੁਰਮੁਖ ਕਿਸੇ ਬੁਝਾਏ ਥੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਬੈ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੇਮ੍ਰਿਤ

ਚਾਹਵੇ ਉਸ ਨੂੰ ਕਿਹਾ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਰਦਾਤਾ ਸੁਖ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ।

ਸਭ ਇੱਕੋ ਜਿਹੀ ਕਰਤੇ ਖੇਲ ਰਛਾਇਆ। ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਪਛੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰ ਜਿਤ ਹਰ ਵਿਸਰੈ।

ਲਾਹਾ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹੇ ਨਾਨਕਾ ਰਾਸ ਮੇਰੀ ਮਨ ਮੁਹਾ ਬੰਜਾਰਾ। ਇਹ ਰਸਨਾ ਤੂੰ ਅੰਦਰ ਸਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਤਾ, ਜਿਚਰ ਹਰਸ ਪੱਲੇ ਨਾ ਬਾਹੇ, ਹਰਸ ਬਾਹੇ ਪੱਲੇ ਪੀਆ ਹਰਸ, ਬਾਉਡ ਨਾ ਤ੍ਰਿਸ਼ਨਾ ਲਾ ਗਿਆ ਏ, ਇਹ ਵਰਸ ਗਰਮੀ ਪਾਈਆ ਹੈ, ਸਤਿਗੁਰ ਮਿਲਿਆ ਜਸਿਆ ਏ, ਕਹੇ ਨਾਨਕ ਹੋਰ ਆਂਦਰਾ ਸਾ ਵਿਸਰੇ, ਜਾਂ ਹਰ ਵਸੇ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਕਿਰੇ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ, ਕਿਆ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਤਾਂ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲੈ ਦੇਵ ਦ੍ਰਿਸ਼ਟ ਹੋਈ, ਇਹ ਸਰਨੋ ਮੇਰੇ ਹਾਓ ਸੱਚੇ ਸੁਣਨਾ ਅਨੁਪਠਾਏ, ਸੱਚੇ ਸੁਣਨਾ ਅਨੁਪਠਾਏ ਸ੍ਰੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਮਹਾਰਾਜ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਘਰ ਦੇ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਪਹਿਲੋਂ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਸਨ, ਪਿਤਰ ਹੁਕਮਨਾਮੇ ਸਰਨ ਕੀਤੇ ਹਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਹੁਣ ਸਾਡੇ ਪਾਸ ਇਹ ਸਾਰਾ ਹਫ਼ਤਾ ਹੀ ਅਖੀਰਲਾ ਹਫ਼ਤਾ ਹੈ ਇਸ ਫੇਰੀ ਦਾ। ਆਪ ਜੀ ਨੇ ਸਵੇਰੇ ਸ਼ਾਮ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਆਉਣ ਦੀਆਂ ਖੁਸ਼ੀਆਂ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਹੀ ਬਿਲਗਾਂ ਨਿਵਾਸੀ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਆਉਣ ਵਾਲੇ ਸ਼ੁੱਕਰਵਾਰ ਸੱਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਆਉਣ ਵਾਲੇ ਐਤਵਾਰ ਸਵੇਰੇ 10:30 ਵਜੇ ਸੰਪੂਰਨਤਾਵਾਂ ਹੋਣਗੀਆਂ ਅਖੰਡ ਪਾਠ ਸਾਹਿਬ ਦੀਆਂ। ਉਪਰੰਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਅਤੇ ਗੁਰਦੁਆਰਾ ਸਾਹਿਬ ਕੈਲੰਡਰ ਦੇ ਅਨੁਸਾਰ ਆਉਣ ਵਾਲੇ ਐਤਵਾਰ ਨੂੰ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਡ ਜੋਦਾ ਬਹੁ ਪਰ ਵਕਾਰੀ ਪੁੱਛਣ ਸਿਖਰ ਦਾਸ ਕਰ 6 ਮਹਿਲਾਂ ਤਰਤ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਜੁਗ ਜੁਗ ਸਤਿਗੁਰੂ ਧਰੇ ਅਵਤਾਰੀ। ਸਤਿਗੁਰੂ ਜੀ ਅਵਤਾਰ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਐਤਵਾਰ ਵਾਲਾ ਦਿਨ ਹੀ ਆ ਰਹੇ ਹਨ। ਇਸੇ ਸੰਬੰਧ ਵਿੱਚ ਹੀ ਦੀਵਾਨ ਸਜਣਗੇ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਤ ਹਾਜ਼ਰੀ ਭਰੇ ਜਿਸ ਵਿੱਚ ਹਰ ਸਾਲ 13 ਪਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਜਿੱਥੇ ਕੀਰਤਨ ਦਰਬਾਰ ਸਜ ਰਹੇ ਹਨ ਨਾਲ ਹੀ ਢਾਡੀ ਦਰਬਾਰ ਵੀ ਸਜ ਰਹੇ ਹਨ ਸ਼ਾਮ ਨੂੰ ਅਤੇ ਐਤਵਾਰ ਦੇ ਵਿਸ਼ੇਸ਼ ਦੀਵਾਨ ਕੀਰਤਨ ਦਰਬਾਰ ਢਾਡੀ ਦਰਬਾਰ ਸਜ ਰਹੇ ਹਨ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰਕੇ ਲਾਹੇ ਪ੍ਰਾਪਤ ਕਰਨੇ ਜੀ ਆਓ ਹਨ ਆਸਾ ਦੀਵਾਰ ਦੇ ਕੀਰਤਨ ਆਪ ਜੀ ਨੂੰ ਸਤਿਕਾਰ ਜੋ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਕੀਰਤਨ ਸਰਵਣ ਕਰਾ ਰਹੇ ਹਨ ਉਹਨਾਂ ਪਾਸੋਂ ਪਿਆਰ ਸਿਕਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹਕਮਤ ਹੁਕਮ ਖੁਆਰ
1: ਨਦਰ ਕਰੇ ਜੇ ਆਪਣੀ ਨਦਰੀ ਸਤਿਗੁਰ ਪਾਇਆ ਇਹ ਜੀਓ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਮੇਰਾ ਜਨਤਾ ਨਾਨਕ ਜੰਤੁ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀ ਹੈ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੁਹਾਰੀ ਸਵਸਤ।

ਸ਼ਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਦੀਏ ਪੜਪੜ ਪੜੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ।

ਕੂੜਾ ਨਾਲ ਛੱਡੀਏ ਹੋਏ ਇੱਕ ਮਨ ਅਲਖ ਤਿਹਾਈ ਹੈ। ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ। ਮਤ

ਚਾਕਰ ਲੱਗੇ ਚਾਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਖੁਸ਼ਮਨ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਰ ਨਾਨਕ ਜਿਸ ਨੂੰ ਲੱਗਾ ਤਿਸ ਵੀ ਲੈ ਲੱਗਾ ਸੋ ਪਰਵਾਨ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰੂ ਗ੍ਰੰਥ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਸਮਾਗਮ ਹੁੰਦੇ ਹਨ, ਸ਼ੁੱਕਰਵਾਰ ਨੂੰ 3 ਤਰੀਕ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਸ਼ਨੀਵਾਰ ਸ਼ਾਮ ਨੂੰ ਜੋ ਢਾਡੀ ਦਰਬਾਰ ਹੁੰਦੇ ਹਨ, ਐਤਵਾਰ ਨੂੰ ਜੋ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ ਉਹਨਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ, ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਢਾਡੀ ਵਾਰਾਂ ਦੇ ਗਾਇਣ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀਆਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਟੋਡੀ ਸਤਸੰਗਤ ਜੀ, ਟੋਡੀ ਰਾਗ ਦੇ ਅੰਦਰ ਪੰਚਮ ਪਿਤਾ ਗੁਰੂਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਅਕਸਰ ਸਾਡੇ ਮਨਾਂ ਚ ਸਵਾਲ ਹੁੰਦੇ ਆ ਕਿ ਸਾਡੇ ਕਾਰਜ ਸੌਖੇ ਨਹੀਂ ਹੁੰਦੇ, ਸਫਲੇ ਨਹੀਂ ਹੁੰਦੇ, ਔਕੜਾਂ ਪੈਂਦੀਆਂ ਨੇ, ਕੰਮਾਂ ਕਾਰਾਂ ਚ ਵਿਘਨ ਪੈਂਦੇ ਨੇ। ਸਫਲੇ ਹੋਣੇ ਤਾਂ ਦੂਰ ਦੀ ਗੱਲ ਹੈ, ਸੌਖੇ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਜਿੰਨਾ ਚਿਰ ਕਾਰਜ ਸੌਖੇ ਨਹੀਂ ਹੁੰਦੇ, ਸਫਲੇ ਹੋਣੇ ਤਾਂ ਬੜੀ ਦੂਰ ਦੀ ਗੱਲ ਹੈ। ਫਿਰ ਅੰਦਰਲਾ ਭਟਕਦਾ ਰਹਿੰਦਾ ਹੈ, ਕਦੇ ਉਹ ਕਿਸੇ ਪਾਸੇ ਭਟਕਦਾ ਹੈ, ਕਦੇ ਕਿਸੇ ਪਾਸੇ ਭਟਕਦਾ। ਮਨ ਜਿਹੜਾ ਸਾਡਾ ਵੀ ਆਹ ਕੰਮ ਕਿਵੇਂ ਹੋਵੇ, ਉਹ ਕੰਮ ਕਿਵੇਂ ਹੋਵੇ, ਜਿਵੇਂ ਹੋਣਾ ਉਹਦਾ ਸਾਨੂੰ ਪਤਾ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਰੋਗ ਵੱਡਾ ਨਹੀਂ ਹੁੰਦਾ, ਲੇਕਿਨ ਦਵਾਈ ਜਿਹੜੀ ਆ ਉਹ ਸਮੇਂ 'ਤੇ ਨਹੀਂ ਅਸੀਂ ਲੈਂਦੇ। ਜਦੋਂ ਸਹੀ ਦਵਾਈ ਲੈ ਲਈ, ਸਮੇਂ 'ਤੇ ਲੈ ਲਈ, ਤਾਂ ਰੋਗ ਨੇ ਆਪੇ ਖਤਮ ਹੋ ਜਾਣਾ। ਵਿਘਨ ਕੋਈ ਐਡਾ ਵੱਡਾ ਨਹੀਂ ਕਈ ਵਾਰ ਹੁੰਦਾ, ਕਿਸੇ ਦੇ ਕੰਮਾਂ ਕਾਰਾਂ 'ਚ ਹੁੰਦਾ, ਕਿਸੇ ਦੇ ਕੰਮਾਂ ਕਾਰਾਂ ਕਰਕੇ ਬੱਚਿਆਂ ਦੀ ਪੜ੍ਹਾਈ 'ਚ ਹੁੰਦਾ, ਕਿਸੇ ਦੇ ਕਿਤੇ, ਕਿਸੇ ਦੇ ਕਿਤੇ, ਕਿਸੇ ਦੇ ਕਿਤੇ। ਐਸੀ ਲਾਈਫ ਆਮ ਨੋਰਮਲ ਕਿਸੇ ਬੰਦੇ ਦੀ ਨਹੀਂ ਜਿਹਦੀ ਜ਼ਿੰਦਗੀ 'ਚ ਕੋਈ ਵਿਘਨ ਨਾ ਹੋਵੇ। ਵਿਘਨ ਪਾਏ ਕਿ ਨੇ? ਅਸੀਂ ਆਪ ਪਾਏ, ਕਰਮ ਕਰ ਕਰਕੇ ਪਾਏ, ਨਿੰਦਿਆ ਕਰ ਕਰਕੇ ਪਾਏ। ਮਹਾਰਾਜ ਜੀ ਕਹਿੰਦੇ ਭਾਈ ਹਰ ਬੰਦਾ ਫਸਿਆ ਇਸ ਚੱਕਰ ਦੇ ਵਿੱਚ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਮਾਂ 'ਚ ਵਿਘਨ ਨਾ ਪੈਣ, ਤੁਹਾਡੇ ਕਾਰਜ ਸਫਲੇ ਰਹਿਣ, ਤੁਸੀਂ ਸੌਖੇ ਰਹੋ, ਇਕੱਲੇ ਕਾਰਜ ਸਫਲੇ ਕਰਕੇ ਵੀ ਗੱਲ ਨਹੀਂ ਬਣਦੀ, ਇਕੱਲਾ ਕਾਰਜ ਦੁਨੀਆ ਦਾ ਨਹੀਂ, ਦਰਗਾਹ ਦਾ ਕਾਰਜ ਵੀ ਸਾਡੇ ਲੇਖੇ 'ਚ ਹੋਣਾ ਚਾਹੀਦਾ, ਉਹ ਵੀ ਸੌਖਾ ਹੋਣਾ ਚਾਹੀਦਾ। ਤਾਂ ਹੀ ਇਹ ਸਰੀਰ, ਇਹ ਮਨ ਇੱਥੇ ਆਉਣਾ ਜਾਣਾ ਸਫਲ ਹੋਏਗਾ। ਉਨਾ ਚਿਰ ਨਹੀਂ ਹੁੰਦਾ ਜਿੰਨਾ ਚਿਰ ਵਾਹਿਗੁਰੂ ਦੀ ਦਰਗਾਹ ਦਾ ਮਾਰਗ ਸੌਖਾ ਨਹੀਂ ਹੋ ਜਾਂਦਾ। ਸੋ ਇਹੋ ਜਿਹੜੇ ਸਾਡੇ ਅੰਦਰ ਸਵਾਲ ਚੱਲਦੇ ਆ, ਪਰੇਸ਼ਾਨੀਆਂ ਅਸੀਂ ਝੱਲਦੇ ਹਾਂ, ਉਹਨਾਂ ਦਾ ਜਵਾਬ ਮਹਾਰਾਜ ਜੀ ਸਾਨੂੰ ਇੱਥੇ ਦੇ ਰਹੇ। ਹਰ ਹਰ ਚਰਨ ਹਿਰਦੈ ਉਰਤ ਹਾਰੇ। ਕਹਿੰਦੇ ਜਿਨ੍ਹਾਂ ਪਿਆਰਿਆਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿੱਥੇ ਚਰਨਾਂ ਦੀ ਗੱਲ ਆ ਜਾਏ ਉੱਥੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ,
ਕਥਾ ਕਰਨ ਵਾਲੇ ਵੀ ਸੁਣਨ ਵਾਲੇ ਵੀ ਅਕਸਰ ਇਹ ਗੱਲ ਕਹਿ ਕੇ ਅੱਗੇ ਚਲੇ ਜਾਂਦੇ ਹਾਂ ਜੀ ਸ਼ਬਦ ਰੂਪ ਚਰਨ ਨਹੀਂ। ਜੇ ਅਸੀਂ ਆਪਣੇ ਸਤਿਗੁਰਾਂ ਦਾ ਇਤਿਹਾਸ ਪੜ੍ਹੀਏ ਗੌ ਨਾਲ ਭਾਵਨਾ ਨਾਲ ਤਾਂ ਐਸੇ ਬਚਨਾਂ ਦੀ ਜਿਹੜੀ ਹੈ ਉਹ ਸਾਡੇ ਸਤਿਗੁਰਾਂ ਦੇ ਇਤਿਹਾਸ ਤੋਂ ਹੀ ਸਿੱਧੀ ਹੋ ਜਾਂਦੀ ਹੈ ਕਿ ਕਿਸ ਚਰਨ ਦੀ ਗੱਲ ਕੀਤੀ ਹੈ ਇੱਥੇ।

ਬਾਦ ਚਰਨ ਕਮਲ ਚਰਨ ਕਮਲ ਹੀ ਹੁੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ ਇਹਦੇ ਲਈ ਸਾਨੂੰ ਸੱਚੇ ਪਾਤਸ਼ਾਹ ਦੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਥੋੜਾ ਜਿਹਾ ਸਮਝਣਾ ਪਏਗਾ। ਮਹਾਰਾਜ ਜੀ ਪੁੱਛ ਲਈਏ ਮਹਾਰਾਜ

ਸਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਜਾਂ ਭਾਈ ਨੰਦ ਲਾਲ ਜੀ ਨੇ ਜਦੋਂ ਕਲਗੀਧਰ ਜੀ ਨੂੰ ਪੁੱਛਿਆ ਸੀ, ਕਲਗੀਧਰ ਜੀ ਨੇ ਦੱਸਿਆ ਆਪਣੇ ਸਰੂਪ ਪੁਰਤਾਏ, ਨੰਦ ਲਾਲ ਤੀਨ ਰੂਪ ਹੈ ਮੋਹੇ ਕੇ, ਸੁਨਹੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝੇ। ਇੱਕ ਤਾਂ ਸ਼ਬਦ ਗੁਰੂ ਹੈ, ਉਹ ਸਾਡਾ ਸਰੂਪ ਹੈ। ਦੂਸਰਾ ਨਿਰਗੁਣ ਹੈ, ਜਿਹਦਾ ਨਾ ਰੰਗ ਹੈ, ਨਾ ਰੂਪ ਹੈ, ਨਾ ਚੱਕਰ ਹੈ, ਨਾ ਚਿਹਨ ਹੈ, ਨਾ ਵਰਨ ਹੈ, ਕੁਛ ਵੀ ਨਹੀਂ ਹੈ। ਅਤੇ ਤੀਸਰਾ ਸਰਗੁਣ ਹੈ, ਜਿਹਦਾ ਸਭ ਕੁਛ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਦੇ ਬਚਨ ਨੇ ਕੋਈ ਬਾਹਰੋਂ ਕੁਛ ਵੀ ਨਹੀਂ ਲਿਆ। ਆਓ, ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਕਾਬਲ ਕੰਧਾਰ ਦੀ ਧਰਤੀ 'ਤੇ ਗੁਰੂ ਹਰਿਰਾਜ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਗੁਰੂ ਕਾ ਸਿੱਖ ਭਾਈ ਗੋਂਦਾ ਜੀ ਤਿਆਰ ਵਰ ਤਿਆਰ ਹੋਏ, ਇਸ਼ਨਾਨ ਕੀਤਾ, ਐਨ ਤਿਆਰ ਵਰ ਤਿਆਰ ਹੋ ਕੇ ਚੌਂਕੜਾ ਮਾਰ ਕੇ ਬੈਠ ਗਏ। ਸਿੱਖ ਦੀ ਸੁਰਤ ਐਸੀ ਹੈ, ਜਦੋਂ ਟਿਕਦੀ ਹੈ ਕਈ ਕਈ ਘੰਟੇ ਟਿਕੀ ਰਹਿੰਦੀ ਹੈ। ਭਾਈ ਗੋਂਦਾ ਜੀ ਕਈ ਕਈ ਘੰਟੇ ਸਮਾਧੀ 'ਚ ਬੈਠੇ ਰਹਿੰਦੇ ਹੈ। ਅੱਜ ਅੰਮ੍ਰਿਤ ਵੇਲੇ ਐਸਾ ਪਿਆਰ ਜਾਗਿਆ ਗੁਰੂ ਹਰਿਰਾਜ ਸਾਹਿਬ ਜੀ ਦੇ ਪ੍ਰਤੀ। ਇੱਧਰ ਮਹਾਰਾਜ ਜੀ ਅੰਮ੍ਰਿਤ ਵੇਲੇ ਬੈਠੇ ਹੈ, ਉੱਧਰ ਕਾਬਲ ਦੀ ਧਰਤੀ 'ਤੇ, ਕੰਧਾਰ ਦੀ ਧਰਤੀ 'ਤੇ ਭਾਈ ਗੋਂਦਾ ਜੀ ਬੈਠੇ ਨੇ। ਚਰਨਾਂ ਦਾ ਧਿਆਨ ਧਰਿਆ ਸਤਿਗੁਰਾਂ ਦੇ, ਅਤੇ ਉਹਦੀ ਸਮਾਧੀ ਜੁੜ ਗਈ, ਵਾਹਿਗੁਰੂ ਨਾਲ ਧਿਆਨ ਜੁੜ ਗਿਆ। ਅੰਮ੍ਰਿਤ ਵੇਲੇ ਦਾ ਬੈਠਿਆ ਗੁਰੂ ਕਾ ਸਿੱਖ, ਦਿਨ ਚੜ੍ਹ ਗਿਆ, ਹੋਰ ਦਿਨ ਚੜ੍ਹ ਗਿਆ, ਦੁਪਹਿਰ ਹੋ ਗਈ, ਸ਼ਾਮ ਹੋ ਗਈ। ਉੱਧਰ ਨਾ ਸਿੱਖ ਨੇ ਅੱਖਾਂ ਖੋਲੀਆਂ, ਇੱਧਰ ਨਾ ਸਤਿਗੁਰਾਂ ਨੇ ਚੌਂਕੜਾ ਖੋਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਾਮ ਨੂੰ ਸੁਤੇ ਸਿੱਧ ਸਮਾਧੀ ਖੁੱਲੀ ਕਾਬਲ ਦੀ ਧਰਤੀ 'ਤੇ, ਅਤੇ ਇੱਧਰ ਅੱਠਵੇਂ ਪਾਤਸ਼ਾਹ ਚੌਂਕੜਾ ਖੋਲਿਆ। ਫਿਰ ਪੰਜਾਬ ਦੀ ਧਰਤੀ 'ਤੇ, ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬੈਠਿਆ। ਸਿੱਖਾਂ ਪੁੱਛਿਆ, ਸਤਿਗੁਰੂ ਜੀ ਅੱਜ ਇਹ ਕੌਤਕ ਸਮਝ ਨਹੀਂ ਆਇਆ। ਪਹਿਲਾਂ ਤਾਂ ਮਹਾਰਾਜ ਜੀ ਨੇ ਕਿਹਾ, ਰਹਿਣ ਦੋ ਭਾਈ, ਜਦੋਂ ਨਾ ਸਿੱਖ ਟਲੇ, ਬੇਨਤੀ ਕੀਤੀ ਪਿਆਰ ਨਾਲ, ਮਹਾਰਾਜ ਜੀ ਨੇ ਫਿਰ ਸਾਰੀ ਵਾਰਤਾ ਦੱਸੀ ਕਿ ਸਾਡਾ ਇੱਕ ਸਿੱਖ ਅੱਜ ਅੰਮ੍ਰਿਤ ਵੇਲੇ ਤੋਂ ਚੌਂਕੜਾ ਮਾਰ ਕੇ ਸਾਡੇ ਚਰਨਾਂ ਦਾ ਧਿਆਨ ਧਰ ਕੇ ਬਹਿ ਗਿਆ। ਅਸੀਂ ਇਸ ਲਈ ਚੌਂਕੜਾ ਨਹੀਂ ਖੋਲਿਆ ਵੀ ਉਹਦੀ ਉੱਥੇ ਬੈਠੇ ਦੀ ਸੁਰਤ ਨਾ ਟੁੱਟ ਜਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਮਾਣ ਹੈ ਆਪਣੇ ਸਤਿਗੁਰੂ 'ਤੇ, ਸਮਰੱਥ ਹੋਣ 'ਤੇ, ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਮੇਰੇ ਸਤਿਗੁਰੂ ਸਰਵ ਕਲਾ ਸਮਰੱਥ ਨੇ, ਉਹਨਾਂ ਨੂੰ ਕਦੇ ਮਨ 'ਚ ਸ਼ੰਕਾ ਨਹੀਂ ਆਉਂਦਾ। ਉਹਨਾਂ ਨੂੰ ਕੋਈ ਗੁਰਬਾਣੀ ਦੇ ਜਿੱਥੇ ਮਹਾਰਾਜ ਦੇ ਮੁਖੜੇ ਦੇ ਚਿਹਰੇ ਦੇ ਬਾਬਤ ਗੱਲ ਆਵੇ, ਸਤਿਗੁਰਾਂ ਦੇ ਚਿਹਰੇ ਪਰਥਾਏ ਗੱਲ ਕਹਿਣ ਲੱਗਿਆਂ, ਜਿੱਥੇ ਸਤਿਗੁਰਾਂ ਦੇ ਚਰਨਾਂ ਪਰਥਾਏ ਗੱਲ ਆਏ, ਉੱਥੇ ਚਰਨਾਂ ਪਰਥਾਏ ਗੱਲ ਕਹਿਣ ਲੱਗਿਆਂ, ਕਿਉਂਕਿ ਉਹਨਾਂ ਦੀ ਭਾਵਨਾ ਗੁਰੂ ਨੂੰ ਸਾਕਸ਼ਾਤ ਸਰਗੁਣ ਔਰ ਨਿਰਗੁਣ ਦੋਨੋਂ ਸਰੂਪਾਂ ਦੇ ਵਿੱਚ ਪ੍ਰਤੱਖ ਮੰਨਦੀ ਹੈ, ਸਮਝਦੀ ਹੈ।
ਸੋ ਮਹਾਰਾਜ ਜੀ ਕਹਿੰਦੇ ਭਾਈ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕੀ ਨੇ? ਜਿੱਥੇ ਆ ਕੇ ਅਸੀਂ ਨਮਸਕਾਰ ਕਰਦੇ ਹਾਂ, ਅਸੀਂ ਅਨੁਭਵ ਕਰਦੇ ਹਾਂ ਕਿ ਇੱਥੇ ਸਤਿਗੁਰਾਂ ਦੇ ਚਰਨ ਹੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਿੱਥੇ ਨਮਸਕਾਰ ਕਰ ਰਹੇ ਹਾਂ। ਐਸੀ ਭਾਵਨਾ ਸਿੱਖ ਹੋਣ ਦੇ ਨਾਤੇ ਸਾਨੂੰ ਸਤਿਗੁਰੂ ਜੀ ਤੇ ਰੱਖਣੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ

ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ, ਉਹਨੂੰ ਆਪਣਾ ਜਾਣ ਕੇ ਜਪਣਾ ਹੈ। ਦੁਨੀਆ ਤੇ ਦੋ ਹੀ ਥਿਊਰੀਆਂ ਨੇ, ਕਾਮਯਾਬ ਜਾਂ ਕਿਸੇ ਦੇ ਬਣ ਜਾਓ ਜਾਂ ਕਿਸੇ ਨੂੰ ਆਪਣਾ ਬਣਾ ਲਓ। ਜੇ ਬਣ ਜਾਂਦੇ ਹਾਂ ਤਾਂ ਵੀ ਰਿਸ਼ਤਾ ਨਿਭ ਜਾਂਦਾ, ਜੇ ਬਣਾ ਲੈਂਦੇ ਹਾਂ ਤਾਂ ਵੀ ਨਿਭ ਜਾਂਦਾ। ਹੱਦ ਵਿਚਕਾਰ ਵਾਲਾ ਕੰਮ ਨਹੀਂ ਚੱਲਦਾ, ਨਾ ਪਹਿਲਾਂ ਚੱਲਦਾ ਸੀ ਨਾ ਅੱਜ ਚੱਲੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ, ਜਦੋਂ ਅਸੀਂ ਆਪਣੇ ਮਾਲਕ ਨੂੰ ਸਿਮਰਦੇ ਹਾਂ,

ਉਹਨੇ ਦੀਆਂ ਭੱਜੀਆਂ ਆਉਂਦੀਆਂ ਨੇ ਘਰ ਦੇ ਵਿੱਚ, ਤੇ ਕਾਰਜ ਸਫਲ ਫਿਰ ਕਿਉਂ ਨਹੀਂ ਹੋਣਗੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਸੁਤੇ ਸਿੱਧ, ਫਿਰ ਭਾਈ ਉਹਨਾਂ ਦੇ ਕਾਰਜ ਸਫਲੇ ਹੋਣੇ ਸ਼ੁਰੂ ਹੋ ਜਾਂਦੇ। ਹੁਣ ਕਾਰਜ ਕਿਹੜੇ ਕਿਹੜੇ ਨੇ? ਮਨ ਗੁਰਮਿਲ ਕਾਰਜ ਸਵਾਰੇ। ਕਿਹੜਾ ਕਾਰਜ? ਮਹਾਰਾਜ ਜੀ ਕਹਿੰਦੇ ਦੁਨੀਆਂ ਤੇ ਆਏ ਹੋ, ਸਭ ਤੋਂ ਵੱਡਾ ਕਾਰਜ ਹੈ ਮਨੁੱਖਾ ਜਨਮ ਨੂੰ ਸਫਲਾ ਕਰਨਾ। ਬਖਸ਼ਿਸ਼ ਲੈ ਕੇ ਇਹਨੂੰ ਸਫਲਾ ਕਰ ਲਓ, ਆਪਣੇ ਸਵਾਸਾਂ ਨੂੰ ਸਫਲੇ ਕਰ ਲਓ, ਤੇ ਜਦੋਂ ਤੁਸੀਂ ਆਪਣੇ ਸਵਾਸ ਸਫਲ ਕਰ ਲਏ, ਆਪਣਾ ਆਪ ਸਫਲ ਕਰ ਲਿਆ, ਤਾਂ ਤੁਸੀਂ ਦੂਸਰਿਆਂ ਨੂੰ ਵੀ ਸਫਲ ਕਰਨ ਲਈ ਸਮਰੱਥ ਹੋ ਜਾਓਗੇ ਔਰ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਓਗੇ। ਮਹਾਰਾਜ ਜੀ ਕਹਿੰਦੇ ਹੋਏਗਾ ਤਾਂ ਜੇ ਅਥਾਹ ਪਿਆਰ ਕਰੋਗੇ ਸਤਿਗੁਰਾਂ ਦੇ ਚਰਨਾਂ ਦੇ ਨਾਲ, ਸਿਮਰੋਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਂ ਬਾਣੀ ਨੂੰ ਸਿਮਰੋਂਗੇ। ਮਹਾਰਾਜ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਦਿਆਂ ਸਿਮਰਦਿਆਂ ਬਖਸ਼ਿਸ਼ ਹੋ ਜਾਂਦੀ ਹੈ ਮਹਾਰਾਜ ਜੀ। ਕਈ ਵੀਰ ਪੁੱਛ ਲੈਂਦੇ ਆ ਵੀ ਬਾਣੀ ਦਾ ਅਰਥ ਬੋਧ ਹੋਣਾ ਲਾਜ਼ਮੀ ਹੈ ਜੀ। ਜਿੰਨਾ ਚਿਰ ਬਾਣੀ ਸਮਝ ਨਹੀਂ ਆਉਂਦੀ, ਅਸੀਂ ਸੁਣਿਆ ਕਈ ਪ੍ਰਚਾਰਕਾਂ ਦੇ ਪਾਸੋਂ, ਉਹ ਕਹਿ ਦਿੰਦੇ ਆ ਜੇ ਤੁਹਾਨੂੰ ਬਾਣੀ ਸਮਝ ਨਹੀਂ ਆਉਂਦੀ, ਤੁਹਾਡਾ ਬਾਣੀ ਦਾ ਪੜ੍ਹਿਆ ਕਿਸੇ ਕੰਮ ਨਹੀਂ ਹੈ। ਇੱਥੇ ਤੱਕ ਕਹਿ ਦਿੰਦੇ ਆ, ਕਹਿੰਦੇ ਜੀ ਪਹਿਲੇ ਐਂ ਦੱਸੋ, ਦੁਨੀਆਂ ਤੇ ਹਜ਼ਾਰਾਂ ਦਵਾਈਆਂ ਬਣੀਆਂ ਨੇ, ਹਰ ਦਵਾਈ ਦੀ ਥਿਊਰੀ ਕਿਹਨਾਂ ਚੀਜ਼ਾਂ ਤੋਂ ਬਣੀ, ਕਿਵੇਂ ਬਣੀ, ਕਿੰਨੀ ਮਾਤਰਾ, ਕੀ ਪਿਆ ਦਵਾਈ ਦੇ ਵਿੱਚ, ਕਦੇ ਮਰੀਜ਼ ਨੂੰ ਉਹਦੀ ਪੂਰੀ ਥਿਊਰੀ ਦਾ ਪਤਾ ਹੁੰਦਾ? ਕਦੇ ਵੀ ਨਹੀਂ ਪਤਾ ਹੁੰਦਾ। ਕੀ ਪਤਾ ਹੁੰਦਾ? ਵੀ ਇਹ ਪੇਨ ਕਿਲਰ ਹੈ, ਇਹ ਐਂਟੀਬਾਇਓਟਿਕ ਹੈ ਜਾਂ ਡਾਕਟਰ ਨੇ ਕਿਹਾ ਹੁੰਦਾ, ਇਹਦੇ ਨਾਲ ਇਹ ਰੋਗ ਦੂਰ ਹੋ ਜਾਏਗਾ, ਤੇ ਬਸ ਡਾਕਟਰ ਤੇ ਵਿਸ਼ਵਾਸ ਕਰਕੇ ਬੰਦਾ ਖਾ ਲੈਂਦਾ। ਇਸ ਤੋਂ ਵੀ ਹੋਰ ਅੱਗੇ ਚੱਲੀਏ, ਹਾਰਟ ਦੀ ਸਰਜਰੀ ਹੁੰਦੀ ਹੈ, ਬ੍ਰੇਨ ਦੀ ਹੁੰਦੀ ਹੈ, ਖਤਰਨਾਕ ਸਰਜਰੀਆਂ ਨੇ। ਬੰਦਾ ਡਾਕਟਰ ਨੂੰ ਲਿਖ ਕੇ ਦੇ ਦਿੰਦਾ ਆਪਣੀ ਜ਼ਿੰਦਗੀ, ਸਾਈਨ ਕਰਕੇ ਵੀ ਸਰਜਰੀ ਲਈ, ਬ੍ਰੇਨ ਦੀ ਲਈ, ਹਾਰਟ ਦੀ ਲਈ।

ਉਹਨਾਂ ਦੇ ਮਾਲਕ ਨੇ ਜਦੋਂ ਉਹਨਾਂ ਦੇ ਬਚਨਾਂ ਦੀ ਉਹਨਾਂ ਦੀ ਬਾਣੀ ਦੀ ਗੱਲ ਆਉਂਦੀ ਹੈ ਉਦੋਂ ਫਿਰ ਗਿਣਤੀਆਂ ਮਿਣਤੀਆਂ ਚ ਪੈ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਜਾਂ ਪਾਂਡਵਾਂ ਦਾ ਸੀ। ਪੰਡੇ ਪੰਜੇ ਪਾਂਡੋ ਦੇਖਦੇ ਔ ਘੱਟ ਰੁੱਧੀ ਨਾਰ ਜਿਨ੍ਹਾਂ ਦੀ, ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਹਦੀ ਗੁੱਤ ਦੇ ਵਾਲ ਪੁੱਟ ਕੇ ਭਰੀ ਸਭਾ ਚ ਜਲੀਲ ਕੀਤਾ ਸੀ। ਬੜਾ ਮਾਣ ਸੀ ਉਹਨੂੰ ਉਹਨਾਂ ਤੇ ਕਿ ਬੜੇ ਬਲੀ ਨੇ। ਆਖਿਰਕਾਰ ਭਾਈ ਗੁਰਦਾਸ ਜੀ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਹੀ ਕੰਮ ਆਏ ਜਦੋਂ ਅਰਦਾਸ ਕੀਤੀ, ਫਿਰ ਉਹਦੀ ਲਾਜ ਰੱਖੀ।

ਕਰਦੇ ਹਾਂ ਤੇ ਉਹਨੂੰ ਅਰਪਣ ਸਾਰਾ ਕੁਛ ਵੀ ਕਰ ਦਿੰਦੇ ਹਾਂ, ਭਾਵੇਂ ਸਾਨੂੰ ਖਤਮ ਹੀ ਕਰ ਦੇਵੇ, ਡੁਬੋ ਹੀ ਦੇਵੇ। ਮਹਾਰਾਜ ਜੀ

ਵੀ ਸਾਰੀ ਥਿਊਰੀ ਸਭ ਕੁਛ ਸਮਝ ਆਉਂਦਾ ਕਿ ਨਹੀਂ ਆਉਂਦਾ। ਤੇ ਜਦੋਂ ਅਸੀਂ ਕਹਿ ਦਈਏ ਗੁਰਬਾਣੀ ਗਾਵ ਭਾਈ ਉਹ ਸਫਲ ਸਦਾ ਸੁਖਦਾਈ, ਗੁਰਬਾਣੀ ਨੂੰ ਗਾਓ ਭਾਈ ਸਦਾ ਸਫਲੀ ਹੈ, ਤੁਹਾਨੂੰ ਸਫਲਿਆਂ ਕਰਨ ਵਾਲੀ ਹੈ, ਸੁਖਦਾਈ ਹੈ, ਸੁਖ ਦੇਣ ਵਾਲੀ ਹੈ। ਉਦੋਂ ਕਹਿਣਗੇ ਜੀ ਜੇ ਅਰਥ ਨਹੀਂ ਸਮਝ ਆਉਂਦੇ, ਜੇ ਇਹ ਨਹੀਂ ਹੁੰਦਾ, ਜੇ ਉਹ ਨਹੀਂ ਹੁੰਦਾ ਤਾਂ ਫਲ ਕਿਵੇਂ ਮਿਲੇਗਾ, ਇਹ ਕਿਵੇਂ ਹੋਏਗਾ, ਉਹ ਕਿਵੇਂ ਹੋਏਗਾ। ਆਪ ਹੀ ਫਸੇ ਹੋਏ ਹਾਂ ਆਪਣੇ ਖਿਆਲਾਂ ਚ। ਹੋ ਸਕਦਾ ਦੁਨੀਆਦਾਰ ਡਾਕਟਰ ਕੋਈ ਬੰਦਾ ਕੋਈ ਜਾਨ ਹੀ ਲੈ ਲਈ, ਪਰ ਸਤਿਗੁਰੂ ਦੇ ਬਚਨ ਮੰਨਣ ਵਾਲਿਆਂ ਨੂੰ ਕਦੇ ਘਾਟਾ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਕਾਰਜ ਸਫਲ ਹਮਾਰੇ, ਗੁਰਮੁਖੋ ਸਾਡੇ ਕਾਰਜ ਸਫਲ ਹੋਏ ਨੇ, ਤੁਸੀਂ ਜਪੋਗੇ ਤੁਹਾਡੇ ਵੀ ਹੋ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ।

ਕਹਿੰਦੇ ਵਾਹਿਗੁਰੂ ਦੀ ਮਹਿਮਾ ਕਰਨੀ ਹਰ ਕੀਰਤ, ਪਰਮ ਤੱਤ ਪਰਮਾਤਮਾ ਦੀ ਵਿਚਾਰ ਕਰਨੀ, ਪੁੰਨ ਕਰਨਾ, ਦਾਨ ਕਰਨਾ, ਪਰਮੇਸ਼ਰ ਦੀ ਪੂਜਾ ਕਰਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ

ਗਾਉਣੇ ਗੁਣ ਗਾਉਂਦੇ ਹੀ ਸੁੱਖ ਹਾਸਲ ਕਰਨਾ। ਕਿਹੜਾ ਜਿਹੜਾ ਤੋਲਿਆ ਮਿਣਿਆ ਨਹੀਂ ਜਾ ਸਕਦਾ। ਕਹਿੰਦੇ ਐਸੇ ਮੇਰੇ ਠਾਕੁਰ ਨੇ, ਮੇਰੇ ਮਾਲਕ ਨੇ, ਜਿਹੜੇ ਅਗੰਮ ਅਗਾਧ ਨੇ, ਜਿਹੜੇ ਜੋ ਦਾਤ ਦੇ ਦਿੰਦੇ ਆ, ਜੋ ਸੁੱਖ ਦੇ ਦਿੰਦੇ ਆ, ਉਹਨੂੰ ਨਾਪ ਦੇ ਤੋਲ ਦਿੰਦੇ ਹਨ। ਜਦੋਂ ਇਹੋ ਜਿਹੇ ਵਾਹਿਗੁਰੂ ਦੀ ਕੀਰਤੀ ਕਰੀਦੀ ਹੈ, ਉਦੋਂ ਭਾਈ ਉਹ ਫਿਰ ਪ੍ਰਸੰਨ ਹੋ ਕੇ ਨਿਵਾਜ ਦਿੰਦੇ। ਹੁਣ ਵਾਹਿਗੁਰੂ ਦੀ ਉਪਮਾ ਕਰਨੀ, ਵਾਹਿਗੁਰੂ ਦੇ ਗੁਣ ਗਾਉਣੇ, ਇਸ ਤਰ੍ਹਾਂ ਕਰਕੇ ਵੀ ਇਸ ਪੰਕਤੀ ਦਾ ਅਰਥ ਕੀਤਾ ਜਾਂਦਾ ਕਿ ਇਹੀ ਵੱਡਾ ਪੁੰਨ ਹੈ, ਇਹੀ ਵੱਡਾ ਦਾਨ ਹੈ, ਇਹੀ ਪਰਮੇਸ਼ਰ ਦੀ ਪੂਜਾ ਹੈ। ਲੇਕਿਨ ਪਰਮੇਸ਼ਰ ਕਿੱਥੇ ਰਹਿੰਦਾ ਜੀਵਨ ਚ? ਪੁੰਨ ਕੀ ਹੁੰਦਾ? ਕੁਝ ਪਦਾਰਥ ਜੀਵਾਂ ਨੂੰ ਅਰਪਣ ਕਰਨੇ, ਪੁੰਨ ਦਾਨ, ਅੱਛੀਆਂ ਵਸਤੂਆਂ ਅਸੀਂ ਲੰਗਰ ਚ ਲੈ ਕੇ ਆਉਂਦੇ ਹਾਂ। ਸਤਿਗੁਰ ਤ੍ਰਿਪਤ ਹੈ ਗੁਰਸਿੱਖ ਮੁਖ ਪਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਰੂਟ ਲੈ ਕੇ ਆਉਂਦੇ ਹਾਂ, ਕਿੰਨੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ, ਇਹ ਪੁੰਨ ਦਾਨ ਚ ਹੀ ਆਉਂਦਾ ਹੈ। ਪੂਜਾ ਪਰਮੇਸ਼ਰ ਉਹ ਸਾਰਾ ਸਮਾਨ ਲਿਆ ਕੇ ਇੱਥੇ ਆਹ ਦੁੱਧ ਪਿਆ ਇੱਥੇ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕਰ ਦਿੱਤਾ। ਫੁੱਲ ਲੈ ਕੇ ਆਏ, ਵਸਤਰ ਲੈ ਕੇ ਆਏ, ਮਹਾਰਾਜ ਜੀ ਨੂੰ ਅਰਪਣ ਕਰ ਦਿੱਤੇ। ਪੂਜਾ ਹੈ ਸਤਿਗੁਰੂ ਦੀ, ਪਰਮੇਸ਼ਰ ਦੀ। ਪਰਮੇਸ਼ਰ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਕਿਸੇ ਵੀ ਚੀਜ਼ ਨੂੰ ਪੰਥ ਰਤਨ ਮਹਾਂਪੁਰਸ਼ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਬਚਨ ਕਰਦੇ ਸਨ, ਕਹਿੰਦੇ ਖੰਡਨ ਕਰ ਦੇਣਾ ਇਹਦੇ ਲਈ ਕੋਈ ਬਹੁਤੀ ਅਕਲ ਦੀ ਜ਼ਰੂਰਤ, ਬੁੱਧੀ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂ? ਕਿਉਂਕਿ ਖੰਡਨ ਤਾਂ ਕੋਈ ਵੀ ਕਰ ਸਕਦਾ ਹੈ, ਲੇਕਿਨ ਮੰਨਣ ਦੇ ਲਈ ਜਿਹੜੀ ਬੁੱਧੀ ਦੀ ਜ਼ਰੂਰਤ, ਅਕਲ ਦੀ ਜ਼ਰੂਰਤ, ਸਿਆਣਪ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ। ਤਾਂ ਹੀ ਮਹਾਰਾਜ ਜੀ ਨੇ ਕਿਹਾ ਮੰਨੇ ਕੀ ਗਾਤ ਕਹੀ ਨਾ ਜਾਏ। ਸੋ ਉਹ ਗੱਲ ਨੂੰ ਜਿਹੜੀ ਸਮਝ ਚ ਨਾ ਆਉਂਦੀ ਹੋਵੇ ਉਹਨੂੰ ਮੰਨਣਾ ਹੋਰ ਵੀ ਔਖਾ ਲੱਗਦਾ। ਹਰ ਬੰਦਾ ਕਹਿੰਦਾ ਵੀ ਜੋ ਗੱਲ ਮੈਨੂੰ ਕਹੀ ਗਈ ਹੈ ਉਹ ਮੈਨੂੰ ਸਮਝ ਆਉਂਦੀ ਹੋਵੇ, ਤੇ ਸਮਝ ਵੀ ਬਿਨਾਂ ਸੇਵਾ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਬੰਦਗੀ ਤੋਂ, ਬਿਨਾਂ ਅਵਸਥਾ ਤੋਂ ਭਾਲਦਾ ਹੈ। ਮਹਾਰਾਜ ਜੀ ਕਹਿੰਦੇ ਜੀ ਆਇਆ ਚਾਰ ਦਿਨ ਹੋਏ ਆ, ਇਹਨੂੰ ਸੇਵਾ ਤਾਂ ਕਰ ਲੈ ਪਹਿਲਾਂ, ਕੋਈ ਤੇਰੀ ਅਵਸਥਾ ਤਾਂ ਬਣ ਜਾਏ, ਸਮਝ ਵੀ ਆਉਣਾ ਸ਼ੁਰੂ ਹੋ ਜਾਏਗਾ। ਜਿਹੜੇ ਪਹਿਲੇ ਗੁਰਮੁਖ ਹੁੰਦੇ ਸੀ ਉਹ ਜਦੋਂ ਕਿਤੇ ਗੁਰੂ ਘਰ ਜਾਣਾ ਉਹਨਾਂ ਨੇ ਅੰਮ੍ਰਿਤ ਛਕਣਾ, ਸਭ ਤੋਂ ਪਹਿਲੇ ਸੇਵਾ 'ਚ ਲੱਗ ਜਾਣਾ, ਕਈ ਕਈ ਸਾਲ ਸੇਵਾ ਹੀ ਕਰੀ ਜਾਣੀ, ਫਿਰ ਹੌਲੀ ਹੌਲੀ ਬਾਣੀ, ਹੌਲੀ ਹੌਲੀ ਫਿਰ ਸਭ ਪਾਸੇ ਆਉਣਾ। ਉਹ ਜਿਹੜਾ ਅੰਦਰਲਾ ਥੜਾ ਮਜ਼ਬੂਤ ਹੋ ਜਾਂਦਾ ਸੀ ਸੇਵਾ ਸਿਮਰਨ ਕਰ ਕਰਕੇ ਕਰ ਕਰਕੇ, ਫਿਰ ਉਹ ਡੋਲਣ ਨਹੀਂ ਸੀ ਦਿੰਦਾ ਛੋਟੀਆਂ ਛੋਟੀਆਂ ਚੀਜ਼ਾਂ 'ਤੇ। ਹੁਣ ਜੇ ਅਸੀਂ ਕਹੀਏ ਵਾਹਿਗੁਰੂ ਦੀ ਪੂਜਾ ਕਰਨੀ ਹੈ, ਵਾਹਿਗੁਰੂ ਨੂੰ ਕੁਝ ਛਕਾਉਣਾ ਹੈ, ਤੇ ਕਿਵੇਂ ਛਕਾਵਾਂਗੇ? ਵਾਹਿਗੁਰੂ ਦੇ ਪਿਆਰਿਆਂ ਨੂੰ ਛਕਾ ਕੇ। ਸਤਿਗੁਰੂ ਨੂੰ ਛਕਾਉਣਾ, ਮਹਾਰਾਜ ਜੀ ਕਹਿੰਦੇ ਸਤਿਗੁਰ ਤ੍ਰਿਪਤ ਹੈ ਗੁਰਸਿੱਖ ਮੁਖ ਪਾਏ। ਸਾਡੇ ਸਿੱਖ ਦੇ ਮੁਖ 'ਚ ਕੋਈ ਪਦਾਰਥ ਪਾਓ ਸਾਨੂੰ ਤ੍ਰਿਪਤੀ ਮਿਲਦੀ। ਸੋ ਇਹ ਜਿਹੜੀ ਸੇਵਾ ਅਸੀਂ ਗੁਰੂ ਘਰ ਦੇ ਵਿੱਚ ਕਰਦੇ ਹਾਂ ਸਾਰੀ, ਇਹ ਪੁੰਨ ਦਾਨ ਪੂਜਾ ਹੀ ਹੈ, ਸਿੱਧੀ ਪਾਰਬ੍ਰਹਮ ਪਰਮੇਸ਼ਰ ਦੀ ਹੈ। ਨਾਲੇ ਹਰ ਕੀਰਤ ਵਾਹਿਗੁਰੂ ਦੀ ਉਪਮਾ ਕਰ ਰਹੇ ਹਾਂ, ਇਹ ਹੋ ਰਹੀ ਹੈ।
ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ, ਤੱਤ ਦੀ ਵਿਚਾਰ ਕਰ ਰਹੇ ਹਾਂ, ਹੋ ਰਹੀ ਹੈ। ਪਾਵਨ ਬਾਣੀ ਦੀ ਕੀਰਤੀ ਹੋਈ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ, ਹੋ ਰਹੀ ਹੈ।

ਗੁਣ ਗਾਉਣ ਲੱਗ ਪੈਂਦਾ। ਗਾਉਂਦਿਆਂ ਗਾਉਂਦਿਆਂ ਇੰਨਾ ਸੁੱਖ ਪ੍ਰਾਪਤ ਕਰਦਾ, ਅਤੁੱਲ ਸੁੱਖ ਪਾਇਆ ਠਾਕੁਰ ਅਗਾਮੇ ਪਾਰੇ। ਉਹ ਪਾਰਾਵਾਰ ਤੋਂ ਰਹਿਤ, ਉਹ ਮਨ ਦੀ ਇੰਦਰੀਆਂ ਦੀ ਸੰਸਾਰ ਦੀ ਕਲਪਨਾ ਔਰ ਪਕੜ ਤੋਂ ਪਰੇ ਵਾਹਿਗੁਰੂ ਜੋ ਹੈ ਉਹਦੀ ਬਖਸ਼ਿਸ਼ ਨਾਲ ਅਤੁੱਲ ਸੁੱਖ ਪਾਉਂਦਾ ਸਿੱਖ।

ਦਿਨ ਵੇੜਤੀ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਆਪਣੇ ਕਰ ਲੈਂਦਾ ਨਾ ਵਾਹਿਗੁਰੂ ਉਹਨਾਂ ਦਾ ਮੁੜ ਕੇ ਕਹਿੰਦੇ ਕੋਈ ਵਿਚਾਰਦਾ ਹੀ ਨਹੀਂ ਗੁਣ ਔਗਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਜਾ ਕੇ ਖਹਿੜਾ ਛੁੱਟਦਾ ਸਤਸੰਗ ਜੀ ਕਿਉਂਕਿ ਜਿੰਨਾ ਚਿਰ ਸਾਡੇ ਕਰਮ ਵਿਚਾਰ ਅਧੀਨ ਨੇ ਉਨਾ ਚਿਰ ਵਾਰ ਵਾਰ ਜੰਮਾਂਗੇ ਵਾਰ ਵਾਰ ਮਰਾਂਗੇ ਲੇਕਿਨ ਜਦੋਂ ਸਾਡੇ ਕਰਮ ਸਾਡਾ ਲੇਖਾ ਜੋਖਾ ਵਿਚਾਰ ਦੀ ਦ੍ਰਿਸ਼ਟੀ ਤੋਂ ਪਰੇ ਕਰ ਦਿੱਤਾ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਆਪਣੇ ਬਣਾ ਲਿਆ ਸਾਨੂੰ ਫਿਰ ਸਾਡਾ ਬਾਹਰ ਕੱਚ ਨਾ ਵਿਚਾਰੇ ਦੁਬਾਰੇ ਕੁਝ ਨਹੀਂ ਵਿਚਾਰਨਗੇ ਫਾੜ ਦੇਣਗੇ ਲੇਖੇ ਨੂੰ ਉਦੋਂ ਬਸ ਬਖਸ਼ੇ ਜਾਈਦਾ ਹੈ ਉਸ ਤੋਂ ਪਹਿਲੇ ਨਾ ਕਦੇ ਕਿਸੇ ਨੂੰ ਬ੍ਰਹਮ ਗਿਆਨ ਹੋਇਆ ਨਾ ਕੋਈ ਸਾਧੂ ਬਣਿਆ ਨਾ ਕੋਈ ਸੰਤ ਬਣਿਆ ਨਾ ਕੋਈ ਮਹਾਤਮਾ ਬਣਿਆ ਇਸ ਕਰਕੇ ਇਹ ਬਖਸ਼ਿਸ਼ ਸਤਿਗੁਰੂ ਦੀ ਸਭ ਤੋਂ ਵੱਡੀ ਹੈ ਜਿਹਦੇ ਤੇ ਵਰਤ ਜਾਂਦੀ ਹੈ ਮਹਾਰਾਜ ਉਹਨੂੰ ਨਿਵਾਜ ਦਿੰਦੇ ਹੈ ਬਖਸ਼ ਦਿੰਦੇ ਹੈ ਕਿਰਪਾ ਦਾ ਹੱਥ ਸਿਰ ਦੇ ਉੱਤੇ ਰੱਖ ਕੇ

ਹਿਰਦੇ ਚ ਚੱਲ ਪਿਆ, ਰੋਮ ਰੋਮ ਚ ਚੱਲ ਪਿਆ। ਕਹਿੰਦੇ ਹੁਣ ਉਹਨੂੰ ਜਪ ਜਪ ਕੇ ਜੀਂਦੇ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਜਵਾਨ ਤੋਂ ਵਾਹਿਗੁਰੂ ਨਹੀਂ ਸੀ ਕਿਹਾ ਹੁੰਦਾ, ਅੱਜ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ। ਕਿਉਂ? ਕਿਉਂਕਿ ਉਹਨੇ ਬਖਸ਼ ਲਿਆ ਹੈ, ਉਹਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ।

ਸਾਡੇ ਕੰਠ ਦੇ ਵਿੱਚ ਵਸ ਗਿਆ ਹੈ। ਆਪਣੇ ਅਨਹਦ ਸ਼ਬਦ ਦੇ ਰੂਪ ਦੇ ਵਿੱਚ, ਸਹਿਜ ਧੁੰਨ ਦੇ ਰੂਪ ਦੇ ਵਿੱਚ ਐਸੀ ਦਾਤ ਸਾਨੂੰ ਸਤਸੰਗ ਜੀ ਅੱਜ ਮਹਾਰਾਜ ਸਾਹਿਬ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਇਸੇ ਤਰ੍ਹਾਂ ਆਪਣੀ ਬਾਣੀ ਨਾਲ, ਆਪਣੇ ਪ੍ਰੇਮ ਨਾਲ, ਆਪਣੇ ਪਿਆਰਿਆਂ ਦੇ ਪ੍ਰੇਮ ਨਾਲ, ਉਹਨਾਂ ਬਚਨਾਂ ਨਾਲ ਜਿਨ੍ਹਾਂ ਰਾਹੀਂ ਸਾਡਾ ਭਲਾ ਹੋਵੇ ਜੋੜ ਕੇ ਰੱਖਣ। ਹੋਈਆਂ ਭੁੱਲਾਂ ਦੀ ਖੀਮਾ ਖੀਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪ੍ਰੀਆ, ਸਭ ਦੋ ਤੰਗ ਆਵੋ ਹਰੀ ਕੇਰਾ।

ਸੁਹਾਸਨ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਿਥਵੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ

ਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ, ਦਰ ਕਰਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ, ਬੀਬੀ ਗਗਨਦੀਪ ਕੌਰ ਸੱਚੇ ਪਾਤਸ਼ਾਹ ਜੀ, ਉਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਬੱਚੇ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ। ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ

ਤੇਰੇ ਭਾਣੇ ਸਰਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਕੁਆਰ ਹੋਏ ਸਭ ਮਿਲੇਂਗੇ ਬਤੇ ਸ਼ਰਨ ਜੋ ਵਾਹਿਗੁਰੂ ਨਾਮ ਜੁਹਾਜ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਸੋ ਕੱਲ੍ਹ ਨੂੰ ਜੋ ਪਿੰਡ ਬਿਲਗਾ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬਾਂ ਦੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸਮਾਗਮ ਆਰੰਭ ਹੋ ਰਹੇ ਹਨ। ਕੱਲ੍ਹ ਠੀਕ 10 ਵਜੇ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ ਨੂੰ ਸੰਪੂਰਨਤਾਵਾਂ, ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣਗੇ। ਆਪ ਸੰਗਤਾਂ ਨੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਹੀ ਦੀਵਾਨ ਦੀ ਸੰਪੂਰਨਤਾ ਹੈ। ਹੁਣ ਜੋ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਕੁਛ ਹੀ ਸਮੇਂ ਬਾਅਦ ਜੋ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋਣੇ ਹਨ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਆਪ ਜੀ ਬੈਠ ਕੇ ਬਾਣੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੂਜੀ ਛੋੜ ਕੁਆਟੜੀ ਕਿਸ ਸਹੁ ਚਿਤ ਲਾਇ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਇ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ।

ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਪਾਰ ਜਾ ਸੰਗ ਲਾਈ ਪੰਚ ਵਾਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸਾਹਿਬੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਿ ਅਵਤਾਰ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਓਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਓਵਨ ਜੀ ਆ ਕੁਮਲੇ ਵਡਿਆਈ। ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸਾ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝਾਏ ਤਾਂ ਹਉਮੈ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਉਂਗਾਵੇ ਕੋ ਦਾਤ ਜਾਣੇ ਨਿਸ਼ਾਨ, ਉਂਗਾਵੇ ਕੋ ਗੁਣ ਵਡਿਆਈਆਂ ਚਾਰ। ਗਾਵੇ ਕੋ ਵਿਦਿਆ ਵਿਖੋਂ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਹਦੂਰ। ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗ ਅੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੇ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀ ਆਏ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕੇ ਵਹਿ ਜਾਣੀ ਆਏ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾ ਵੀ ਆਏ ਗੁਣੀ ਨਿਧਾਨ। ਗਾ ਵੀ ਆਏ ਸੁਣੀ ਆਏ ਮਨ ਰੱਖੀ ਆਏ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਣ ਨਾ ਜਾਈ, ਗੁਰਾਇਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਈ ਕਰੀ, ਜੇ ਤੀਸਰ ਠਿਉ ਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਇਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੁਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਆਏ ਨਾਲ ਚੱਲੈ ਸਭ ਕੋਏ। ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤ।

ਤਰਾ ਸਤਸੰਗ ਤੋਂ ਗਿਆਨ ਸੁਣਿਆ ਸਰਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹੀ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਹੱਥ ਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਏ ਸੁਰਤ ਹੋਵੇ ਮਨ ਬੁੱਧ ਮੰਨਾ ਏ ਸਗਲ ਭਵਨ ਕੀ ਸੁਧ ਮੰਨਾ ਏ ਮੋਹ ਚੋਟਾ ਨਾ ਖਾਏ ਮੰਨਾ ਏ ਜਮ ਕਾਏ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਏ ਮਾਰਗ ਠਾਕ ਨਾ ਪਾਏ ਮੰਨਾ ਏ ਪਤ ਸਿਉ ਪ੍ਰਗਟ ਜਾਏ ਮੰਨਾ ਏ ਮਗ ਨਾ ਚੱਲੇ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾਂ ਕਾ ਗੁਰੇਗ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸੁਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕੁਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਲ ਰੂਪ ਕੇਤੀ ਦਰ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਣ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਹਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਣ ਆਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਆਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀ ਆਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੁ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਨ ਕਵਣ ਥਿਤ ਕਵਣ ਵਾਰ ਕਵਣ ਸਿਰ ਤੇ ਮਾਹੋ ਕਵਣ ਜਿਤ ਹੋਆ।

ਜਾਣ ਆਪ। ਸਹਲਾਹੀ ਸਹਲਾਹੇ ਤੀ ਸੁਰਤ ਨਾ ਪਾਈ ਆ, ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ ਆ। ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ।

ਖਾਏ ਕੇ ਆਖਣ ਪਾਏ। ਉਹ ਜਾਣੇ ਜਿੱਤੀਆਂ ਮੁਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਈ ਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾਂ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਬਖਿਆਨ, ਆਖ ਹੈ ਬਰਮ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਰਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹੇ ਕਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਅਸੰਖਾ, ਕੇਤੇ ਵਾਵਣ ਹਾਰੇ।

ਸਿੱਖ ਧਰਮ ਵਿਚਾਰੇ। ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ। ਗਾਵੇ ਦੇਵ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ। ਗਾਵੇ ਜੋਧਮਾ ਬਲਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾਇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ। ਮਨ ਜੀਤੈ ਜਗ ਜੀਤ ਆਦੇ ਤਿਸੇ ਆਦੇਸ ਆਦਿ ਅਨਿਲ ਅਨਾਦਨਾਥ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਂਕੀ ਰਿਧ ਸਿਧ ਅਵਰਾ ਸਾਧ। ਸੰਜੋਗ ਵਜੋਗ ਦੁਇ ਕਾਰ ਚੁਲਾਵੈ ਲਿਖੈ ਆਵਹਿ ਭਾਗ ਆਦੇਸ ਤਿਸੇ ਆਦੇਸ ਆਦਿ ਅਨਿਲ ਅਨਾਦਨਾਥ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ। ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ।

ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇ

ਦੇਸਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾ ਨਰਿੰਦ ਕੇਤੀ ਆ ਸੁਰਤੀ ਸਿਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕਾਏ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ

ਸਾਹਿਬ ਸਹਿ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਦ ਬਹਾਰਾ ਤੀਰਜ ਸੁਨਿਆਰ, ਹਰਨ ਮਤ ਵੇਦ ਹਥਿਆਰ, ਪਉ ਖਲਾਗਣ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ।

ਲੇ ਕੇਤੀ ਛੁੱਟੀ ਨਾਲ ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਤਾਂ ਗਾਵੋ ਹਰੀ ਕੇ ਦਾ ਮਨ ਜਿਨੀ ਵਸਾਇਆ ਕਹੇ ਨਾਨਕਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੇ ਬਿਨ ਦੇਹ ਨਮਾਨੀ ਦੇਹ ਨਮਾਨੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ

ਤਹਿਦੇ ਸਿੱਖ ਨਾਮ ਲਾਗ ਸੁਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹੇ ਨਾਨਕ, ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਆਏ।

ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਤੇ ਜਿਤੇ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ।

ਤਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ ਪਵਿੱਤਾ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿਣ ਦੇ ਪਵੇਤਾ ਸੁਣ ਦੇ ਪਵੇਤਾ ਸੇ ਪਵੇਤਾ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵੇਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਇ ਨਹਿ ਜਾਇ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਇ ਸਹਿ ਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਇ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇਓ ਸਹਿਸਾ ਵਿਜਾਇ ਜਿਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮਾ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਸੱਚ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ

ਖਟਿਆ ਭਲੇ ਸੇਵਣ ਜਾਰੇ। ਕਹੇ ਨਾਨਕ ਮਨ ਨਿਰਮਲ ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪ੍ਰਣੈ, ਗੁਰ ਬਿਨਿਆਵਰਨਾ ਜਾਣੇ ਕੋਇ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਇ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀ ਆ ਜਾਏ। ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸੁਬਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨਾ ਜਾਣੀ। ਚਿੱਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਭੈਰ ਵਾਣੀ। ਕਹੈ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾਓ।

ਲੈ ਨਾ ਪਾਏ। ਆ ਰਸ ਪਾਏ ਪੱਲੇ ਪੀਏ ਹਰ ਰਸ, ਬੌੜਨਾ ਤ੍ਰਿਸ਼ਨਾ ਲਾਗੇ ਆਏ, ਹੋ ਰਸ ਕਰਮੀ ਪਾਈਏ। ਸਤਿਗੁਰ ਮਿਲੇ ਜਿਸੇ ਆਏ, ਕਹੇ ਨਾਨਕ ਹੋਰ ਅਨਰਾਸਾ, ਵਿਸਰੇ ਜਾਰ ਵਸੇ ਮਨ ਆਏ। ਇਹ ਸਰੀਰਾ ਮੇਰੇ ਆਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀ ਹੈ, ਸੁਖ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ। ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਯੋਗ। ਏ ਸਰੀਰਾ ਮੇਰੇ ਆ,

ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰੋ ਮੇਰੋ ਹਰ ਤੁਮ ਮੈ ਜੋਤ, ਤਰੀ ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ। ਨਦਰੀ ਹਰ ਨਿਹਾਲੇ ਹੋਵੇ ਸੰਸਾਰ, ਤੁਮ ਦੇਖਦੇ ਹੋ ਹਰ ਕਾ ਰੂਪ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰਣਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸਹਿ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹੇ ਸਰਵਣੋ ਮੇਰਹੋ, ਸੱਚ ਸੁਣਨੈ ਨੋ ਪਠਾਏ, ਸੱਚ ਸੁਣਨੈ ਨੋ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ,

ਪਠਾਇ। ਹਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣਾ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀਕ ਨਾ, ਦਸਵਾਂ ਦੁਆਰ ਦਿਖਾਇਆ।

ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਘਰ ਗਾਵਹੁ, ਗਾਵਹੁ ਤਾਂ ਸੁਹਿਲਾ ਘਰ ਸਾਚਾ ਏ। ਜਿੱਥੈ ਸਦਾ ਸੱਚ ਧਿਆਵੇ, ਸਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੈ। ਇਹੋ ਸੱਚ ਸਭਨਾ ਕਾ ਖਸਮ ਹੈ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਕਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਸਿਆਣਿਆਂ ਨੇ ਕਿਰਪਾ ਰਹਿਮਤ ਕੀਤੀ ਹੈ। ਸਮੂਹ ਗਿੱਲ ਪਰਿਵਾਰ ਦੇ ਦਰ ਕਰਦੇ ਪ੍ਰੀਤਵਾਨ ਭਾਈ ਜਗਦੀਪ ਸਿੰਘ, ਬੀਬੀ ਚਿਤਵਨ ਕੌਰ, ਉਹਨਾਂ ਦੀ ਬੱਚੀ ਸਿਮੋਨ ਕੌਰ, ਸੱਚੇ ਪਾਤਸ਼ਾਹ ਜੀ, ਸਮੂਹ ਪਰਿਵਾਰ ਵੱਲੋਂ ਆਪਣੇ ਬੱਚੇ ਹਰ ਸਿੰਘ ਗਿੱਲ ਦੇ ਜਨਮ ਦਿਨ ਤੇ ਆਪ ਦਾ

ਬੱਚੇ ਦੇ ਹਿਰਦੇ ਤੇ ਵਸਾਉਣਾ, ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਬੱਚਿਆਂ ਨੂੰ ਗੁਰਮਤਿ ਦੇ ਦਾਨ, ਵਿਦਿਆ ਦੇ ਦਾਨ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪਰਦੇ ਕੱਜਣੇ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਉਪਰੰਤ ਕੁਝ ਸਮੇਂ ਵਾਸਤੇ ਕੀਰਤਨ ਦੀਵਾਨ ਸਜਾਉਣ ਦੀ ਆਗਿਆ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸਮੂਹ ਗਿੱਲ ਪਰਿਵਾਰ ਵੱਲੋਂ ਆਪਣੇ ਬੱਚੇ ਹਰਸ ਗਿੱਲ ਦੇ ਜੋ ਜਨਮ ਦਿਨ ਦੀ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਤੁਰਕੀ ਬਾਣੀ ਦੇ ਖੰਡ ਜਾਪ ਆਰੰਭ ਕਰਵਾਏ। ਸਭ ਤੋਂ ਪਹਿਲਾਂ ਉਹਨਾਂ ਦੀਆਂ ਸੰਪੂਰਨਤਾਵਾਂ ਹੋਈਆਂ, ਅਰਦਾਸ ਬੇਨਤੀ ਹੋਈ, ਆਪ ਜੀਆਂ ਨੇ ਸ੍ਰੀ ਮੁਖ ਬਾਗ ਬਖਸ਼ ਕੀਤੇ ਹਨ। ਉਪਰੰਤ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਹੋਰ ਕਿਰਪਾ ਰਹਿਮਤ ਕੀਤੀ ਹੈ। ਗੁਰਬਾਣੀ ਦੇ ਕੀਰਤਨ ਵਾਹਿਗੁਰੂ ਮੰਤਰ ਤੇ ਜਾਪ ਹੋਏ ਹਨ ਇਸੇ ਖੁਸ਼ੀ ਵਿੱਚ। ਸੋ ਗੁਰਬਾਣੀ ਦਾ ਕੀਰਤਨ ਕਰਦਿਆਂ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਪਰਿਵਾਰ ਦੇ ਹਿਰਦੇ ਤੇ ਵਸਾਉਣਾ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਨਾਨਕ ਨਾਮ
1: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰਗ ਗੁਰ ਪ੍ਰਸਾਦ ਜਪ ਆਦਿ ਸਚ ਯੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਾਚੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

my

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

Bye.

Bye.

Bye.

Bye.

Mind.

Mahendra, Mahendra, Mahendra, Mahendra.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕੀਤੋ, ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮੇਰੇ।

ਪਾਲੀਆਂ ਤੂੰ ਜੇਵਰ ਨਾ ਸਾਈਆਂ ਮੈਂ ਚਾਰੇ ਕੁੰਡਾਂ ਪਾਲੀਆਂ ਤੂੰ ਜੇਵਰ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈ ਮੈਂ ਲਖਵਿੜਤੇ ਸਾਹਿਬਾ ਜੇ ਬਿੰਦ ਬੁਲਾਈ ਮੈਂ ਲਖਵਿੜਤੇ ਸਾਹਿਬਾ ਜੇ ਬਿੰਦ ਬੁਲਾਈ ਮੈਂ ਚਾਰੇ ਕੁੰਡਾਂ ਪਾਲੀ ਤੁਧ ਜੇਵਰ ਨਾ ਸਾਈ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵਰ ਨਾ ਸਾਈ ਮੈਂ ਦੱਸਿਓ ਮਾਰਗ ਸੰਤ ਕਿਉਂ ਪ੍ਰਭੂ ਮਿਲਾਈ ਮੈਂ ਦੱਸਿਓ ਮਾਰਗ ਸੰਤ ਕਿਉਂ ਪ੍ਰਭੂ ਮਿਲਾਈ ਮਨ ਹੋਮੇ ਤਜੋ ਮਨ ਅਰਪੋ ਹੋਮੇ ਤਜੋ ਇਤ ਪੰਥ ਜਲਾਈ ਮਨ ਅਰਪੋ ਹੋਮੇ ਤਜੋ ਇਤ ਪੰਥ ਜਲਾਈ ਨਿਤ ਸੇਵੋ ਸਾਹਿਬ ਆਪਣਾ ਸਤਸੰਗ ਮਿਲਾਈ ਨਿਤ ਸੇਵੋ ਸਾਹਿਬ ਆਪਣਾ ਸਤਸੰਗ ਮਿਲਾਈ ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆਂ ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆਂ ਤੁਲ ਜੇਵੜ ਹੋਰ ਨਾ ਸੁਜੇ ਮੇਰੇ ਮਿੱਤਰ ਕਸਾਈਆਂ ਤੁਲ ਜੇਵੜ ਹੋਰ ਨਾ ਸੁਜੇ ਮੇਰੇ ਮਿੱਤਰ ਕਸਾਈਆਂ ਤੁਲ ਜੇਵੜ ਹੋਰ ਨਾ ਸੁਜੀ ਮੇਰੇ ਮਿੱਤਰ ਕਸਾਈਆਂ ਤਰਾਸੀਓ ਹੱਲਾ ਪਾਈਆਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਜੀਤ ਪ੍ਰਭ ਸਿਉ ਲਾਗ ਰਹੋ ਮੇਰਾ ਜੀਤ ਆਦਿ ਅੰਤ

ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਪੂਰਨ ਪੈਜ ਰਖਾਈ, ਹਰ ਸਿਮਰ ਸਿਮਰ ਆਨੰਦ ਕਰ।

ਰਾਮ ਸਵਾਮੀ। ਉੱਠ ਗਈ ਸਭਾ ਮਲੇਸ਼ਕੀ, ਕਰ ਕੂੜਾ ਪ੍ਰਸਾਰ, ਡਾਂਕਾ ਬਾਜੇ ਫਤਿਹ ਕਾ, ਨਿਰੰਕਾਰ ਅਵਤਾਰ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੇ ਅਵਤਾਰ, ਜਗਮਗ ਜੋਤ ਮਹਾਰਾਜ ਜੀ, ਅਬਚਲ ਨਗਰ ਮਜਾਰ, ਸ੍ਰੀ ਸੱਚਖੰਡ ਕੇ ਦਰਬਾਰ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ, ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕੋਟ ਕੋਟ ਪ੍ਰਣਾਮ, ਕੁਲ ਸਿੱਖ ਮਹਾਂਪੁਰਖ ਚਰਨ ਕਮਲਾ ਪਾਸ, ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ।

ਮਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਸੱਜਣ ਸੱਚਾ ਪਾਤਸ਼ਾਹ

ਤੂੰ ਬਸੈ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੂ ਕੀਤੜਾ ਗੁਰਮੁਖ ਹਰ ਗੁਣ ਗਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਤਿਗੁਰਾਂ ਦੀ ਸ਼ਰਨ 'ਚ ਆਉਂਦੇ ਹਾਂ, ਸੰਗਤ ਦੇ ਵਿੱਚ ਸੁੱਖ ਲੈਣ ਲਈ ਆਉਂਦੇ। ਸੁੱਖ ਦੋ ਕਿਸਮ ਦੇ ਨੇ, ਇੱਕ ਤਾਂ ਦੁਨਿਆਵੀ ਨੇ ਜਿਹੜੇ ਦੁਨਿਆਵੀ ਮਾਇਆ ਦੇ ਨਾਲ ਮਿਲ ਜਾਂਦੇ ਆ, ਪਰ ਜਿਹੜਾ ਅਸਲ ਸੁੱਖ ਆ ਜਿਸ ਨੂੰ ਪਰਮ ਆਨੰਦ ਕਿਹਾ, ਉਹਦਾ ਭੇਦ ਸਤਿਗੁਰੂ ਗੁਰਬਾਣੀ ਜੀ ਦਿੰਦੇ। ਬੜਾ ਹੀ ਪਿਆਰਾ ਅੱਜ ਹੁਕਮਨਾਮਾ ਸਾਹਿਬ, ਇਹ ਤਾਂ ਗੁਰਬਾਣੀ ਸਾਰੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਬੜੀ ਪਿਆਰੀ ਮਿੱਠੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਉਹਦਾ ਫਾਇਦਾ ਤਾਂ ਵਾ ਜੇ ਆਪਾਂ ਪੜ੍ਹਨ ਤੋਂ ਅੱਗੇ ਚੱਲੀਏ। ਆਪਾਂ ਕੇਵਲ ਪੜ੍ਹਨ ਤੱਕ ਹੀ ਰਹਿ ਜਾਂਦੇ, ਕਿਤੇ ਪੜ੍ਹ ਕੇ ਤੁਸੀਂ ਵੇਖੋ ਵੀ ਸਤਿਗੁਰੂ ਕਹਿ ਕੀ ਰਹੇ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਆਪਾਂ ਸਾਰੇ ਸੇਵਕ ਹਾਂ। ਪ੍ਰਤੱਖ ਗੁਰੂ ਵਿਸਤਾਰੇ, ਕਹਿੰਦੇ 84 ਲੱਖ ਜੂਨਾਂ 'ਚੋਂ ਤੁਸੀਂ ਤਰ ਜਾਓਗੇ, ਭਵਜਲ 'ਚੋਂ ਲੰਘ ਕੇ ਤੁਸੀਂ ਉਸ ਅਕਾਲ ਪੁਰਖ ਦੇ ਵਿੱਚ ਸਮਾ ਜਾਓਗੇ, ਅਤੇ ਜਿਹੜਾ ਮਿਸ਼ਨ ਹੈ ਤੁਹਾਡਾ, ਮਾਂ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੁਸੀਂ ਪੂਰਾ ਕਰ ਦਿਓ। ਤੁਸੀਂ ਇੱਕ ਹੀ ਸ਼ਬਦ ਕਮਾ ਲਓ, ਵੇਖੋ ਕਿੰਨੇ ਸ਼ਬਦ ਨੇ ਗੁਰਬਾਣੀ 'ਚ, ਗਿਣ ਨਹੀਂ ਸਕਦੇ ਆਪਾਂ, ਗਿਣਤੀ ਨਹੀਂ ਹੁੰਦੀ। ਪਰ ਜਿਹੜਾ ਅੱਜ ਸ਼ਬਦ ਹੈ ਸਤਿਗੁਰਾਂ ਦਾ, ਇਹ ਬਹੁਤ ਹੀ ਪਿਆਰਾ ਜਿਹਾ ਅਤੇ ਬੜੇ ਛੋਟੇ ਆਕਾਰ 'ਚ ਹੈ। ਸਤਿਗੁਰਾਂ ਨੇ, 5ਵੇਂ ਪਾਤਸ਼ਾਹ ਜਿਨ੍ਹਾਂ ਦਾ ਆਪਾਂ ਮਨਾ ਰਹੇ ਹਾਂ ਵਿਆਹ ਦਿਹਾੜਾ, ਟੋਡੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ ਸ਼ਹੀਦਾਂ ਦੇ ਸਿਰਤਾਜ 5ਵੇਂ ਪਾਤਸ਼ਾਹ, ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ ਨੇ, ਇਹ ਸ਼ੱਕ ਤਾਂ ਨਹੀਂ ਆਪਾਂ ਨੂੰ। ਹੁਣ ਜੇ ਉਹਨਾਂ ਦੇ ਬਚਨ ਵੀ ਨਹੀਂ ਮੰਨਦੇ ਆਪਾਂ, ਤਾਂ ਫਿਰ ਕਿਹਦਾ ਮੰਨਾਂਗੇ। ਉਹਨਾਂ ਨੇ ਅੱਜ ਟੋਡੀ ਰਾਗ ਦੇ ਵਿੱਚ ਬਚਨ ਕੀਤਾ, ਬਹੁਤ ਛੋਟਾ ਜਿਹਾ ਸ਼ਬਦ, ਆਪਾਂ ਮੰਨਣਾ ਹੁਕਮ ਹੀ ਅੱਜ, ਪਰ ਪਹਿਲਾਂ ਸਮਝ ਲਓ ਸਾਰੇ, ਫਿਰ ਤੁਸੀਂ ਮੰਨ ਲਓਗੇ। ਸੁੱਖ ਲੈਣਾ ਵਾ ਤੇ ਗੱਲ ਉਹ ਮੰਨਣੀ ਪੈਣੀ ਹੈ ਜਿਹੜੀ ਸਤਿਗੁਰਾਂ ਨੇ ਲਿਖ ਦਿੱਤਾ ਅੱਜ। ਉਹ ਕਹਿੰਦੇ ਹਰ ਹਰ ਚਰਨ ਹਿਰਦੇ ਉਰ ਧਰ, ਟੋਡੀ ਰਾਗ ਦੇ ਵਿੱਚ ਸ਼ੁਰੂਆਤ ਪਹਿਲੀ ਪੰਕਤੀ, ਹਰ ਹਰ ਚਰਨ ਹਿਰਦੇ ਉਰ ਧਰ। ਚਰਨ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਨਾਮ ਨੂੰ ਕਿਹਾ, ਉਹ ਤੁਹਾਡੇ ਅੰਦਰ ਪ੍ਰਗਟ ਹੋਏਗਾ ਚਰਨ। ਪਰ ਜੇ ਤੁਸੀਂ ਆਹ ਜਿਹੜਾ ਬੋਲ ਰਹੇ ਹੋ ਨਾ, ਹਰ ਵਾਹਿਗੁਰੂ, ਇਹਨੂੰ ਜੇ ਤੁਸੀਂ ਹਿਰਦੇ 'ਚ ਵਸਾ ਲਿਆ, ਮਨ ਦੇ ਵਿੱਚ ਜੇ ਤੁਸੀਂ ਵਸਾ ਲਿਆ ਨਾ ਵਾਹਿਗੁਰੂ ਬੋਲ ਕੇ, ਨੇਤਰ ਬੰਦ ਕਰਕੇ, ਤੇ ਵਿਚਾਰ ਨਹੀਂ ਆਉਣ ਦੇਣਾ ਹੁੰਦਾ ਕੋਈ ਵੀ, ਫੁਰਨਾ, ਸਾਵਧਾਨ ਹੋ ਕੇ ਜਪਣਾ ਹੁੰਦਾ। ਕਿਤੇ ਜੇ ਤੁਸੀਂ ਇਹ ਦ੍ਰਿਸ਼ਟ ਮਾਨ ਚਰਨ ਜਦੋਂ ਬੋਲਦੇ ਵਾਹਿਗੁਰੂ, ਇਹ ਜੇ ਤੁਸੀਂ ਅੰਦਰ ਧਾਰ ਲੈ, ਹਿਰਦਾ ਵਿੱਚ ਵਸਾ ਲਏ ਮਨ ਦੇ ਵਿੱਚ, ਜਦੋਂ ਮਨ 'ਚ ਵਸ ਜਾਂਦਾ ਹੈ ਨਾ ਨਾਮ ਅਤੇ ਬਾਣੀ, ਉਦੋਂ ਉਹਨੂੰ ਹਿਰਦਾ ਕਹਿੰਦੇ ਨੇ। ਹਿਰਦੇ ਨਾਮ ਵਸਾਏ ਹੋ, ਵੈਸੇ ਮਨ ਕਹਿੰਦੇ ਨੇ, ਜਦੋਂ ਅੱਖਾਂ 'ਚ ਵੇਂਹਦਾ ਨਾ ਬਾਹਰ ਨੂੰ, ਉਦੋਂ ਮਨ ਕਹਿੰਦੇ ਨੇ। ਅਤੇ ਜਦੋਂ ਇਹ ਨਾਮ ਜਾਂ ਬਾਣੀ ਨੂੰ ਹਿਰਦੇ 'ਚ ਧਾਰਨ ਕਰ ਲੈਂਦਾ, ਉਦੋਂ ਇਹ ਹਿਰਦਾ ਬਣ ਜਾਂਦਾ। ਮਨ ਦੀਆਂ ਬੜੀਆਂ ਅਵਸਥਾ ਨੇ। ਸਤਿਗੁਰੂ ਅੱਜ ਕੀ ਬਚਨ ਕਰਨ ਲੱਗੇ, ਕਹਿੰਦੇ ਹਰ ਹਰ ਚਰਨ ਹਿਰਦੇ ਉਰ ਧਾਰੇ, ਅਤੇ ਹੋਣਾ ਕਦ ਨਾਲ ਆ, ਕਹਿੰਦੇ ਸਿਮਰ ਸਵਾਮੀ ਸਤਿਗੁਰ ਆਪਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਵੀ ਸਤਿਗੁਰ ਦਾ ਖਿਤਾਬ ਹੈ ਦ੍ਰਿਸ਼ਟਮਾਨ ਦੇ ਵਿੱਚ, ਪਰ ਇਹੀ ਕਹਿ ਰਹੇ ਨੇ ਵੀ ਸਤਿਗੁਰ ਨੂੰ ਸਿਮਰ। ਹੁਣ ਇੱਥੇ ਸਤਿਗੁਰੂ ਕਿਹਨੂੰ ਕਿਹਾ, ਜਿਹਨੂੰ ਸਿਮਰਨ ਕਰ ਰਹੇ ਹੋ ਤੁਸੀਂ, ਉਹਨੂੰ ਕੀ ਲਿਖਿਆ, ਸਿਮਰ ਸਵਾਮੀ ਸਤਿਗੁਰ ਆਪਣਾ। ਇਹ ਆਪਾਂ ਕਈ ਵਾਰੀ ਵਿਚਾਰੇ ਅੱਗੇ ਕਿ ਦ੍ਰਿਸ਼ਟਮਾਨ ਦੇ ਵਿੱਚ

ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਆਪਾਂ ਕੀ ਪੜ੍ਹਦੇ ਧਿਆਨ ਨਾਲ ਨਹੀਂ ਗੁਰਬਾਣੀ ਨੂੰ ਵਿਚਾਰਦੇ ਇਵੇਂ ਸਵੇਰੇ ਉੱਠੇ ਜੋ ਸਾਰਾ ਜਗਤ ਹੀ ਇੱਦਾਂ ਹੀ ਕਰਦਾ ਉੱਠ ਕੇ ਖਾ ਪੀ ਲਿਆ ਤੇ ਚਲੋ ਜੀ ਕੰਮ ਤੇ ਰਾਤ ਨੂੰ ਖਾ ਪੀ ਕੇ ਸੌਂਗੇ ਬਸ ਤੇ ਜੋ ਸਤਿਗੁਰੂ ਕਹਿੰਦੇ ਵੀ ਖੇਲ ਲਿਆ ਉਹ ਤੁਸੀਂ ਕਿਹਨਾਂ ਨਾਲ ਖੇਲਣਾ ਉਹ ਖੇਲ ਜਿੱਤਿਆ ਕਿ ਹਾਰ ਕੇ ਗਏ ਰੋਜ਼ ਜੇ ਹਾਰ ਕੇ ਗਏ ਤਾਂ ਸੁਪਨਿਆਂ 'ਚ ਚਲ ਗਏ ਤੇ ਜੇ ਜਿੱਤ ਕੇ ਗਏ ਤਾਂ ਫਿਰ ਸਭਾ 'ਚ ਬੈਠੋਗੇ ਹੈਂ ਅਗੰਮ ਅਗਾਧ ਪਾਰ ਬ੍ਰਹਮ ਅਗੰਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਸ਼ਚਰਜ ਸਭਾ ਪਰ ਜੇ ਅਸੀਂ ਹਾਰ ਕੇ ਗਏ ਤਾਂ ਫਿਰ ਅਸੀਂ ਸੁਪਨਿਆਂ 'ਚ ਜਾਵਾਂਗੇ ਇਹ ਤੁਸੀਂ ਹੁਣ ਚੈੱਕ ਕਰਨਾ ਵੀ ਅਸੀਂ ਹਾਰ ਕੇ ਜਾਂਦੇ ਕਿ ਜਿੱਤ ਕੇ ਜਾਂਦੇ ਰੋਜ਼ ਬੜਾ ਔਖਾ ਵਾ ਜਨ ਨਾਨਕੇ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ ਤੁਹਾਡੇ ਵਰਗੇ ਗੁਰਮੁਖ ਜਦੋਂ ਫਿਰ ਸਮਝਣ ਲੱਗ ਪੈਂਦੇ ਨਾ ਫਿਰ ਉਹ ਸਮਝਦੇ ਕਿ ਕਿਵੇਂ ਜਿੱਤਣਾ ਖੇਲ ਅਤੇ ਖੇਲ ਆ ਪੰਜਾਂ ਚੋਰਾਂ ਦੇ ਨਾਲ ਰੋਜ਼ ਦਾ ਰੋਜ਼ ਸ਼ੁਰੂ ਹੋ ਜਾਂਦਾ ਸਵੇਰੇ ਹੀ ਇਹ ਆਪਾਂ ਬੜੀ ਵਾਰੀ ਅੱਗੇ ਸਮਝ ਚੁੱਕੇ ਹਾਂ ਹੁਣ ਸਤਿਗੁਰੂ ਸਾਨੂੰ ਕਹਿ ਕੀ ਕਹਿ ਰਹੇ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਤੁਸੀਂ ਕੀ ਕਰੋ ਜੇ ਇਸ ਖੇਲ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਆਹ ਜਿਹੜਾ ਹਰ ਹਰ ਬੋਲਦੇ ਹੋ ਨਾ ਇਹ ਹਿਰਦੇ ਦੇ ਨਾਲ ਬੋਲੋ ਵੀ ਤੁਹਾਡੇ ਮਨ 'ਚ ਫੁਰਨਾ ਨਾ ਆਵੇ ਕੋਈ ਇੱਥੇ ਬੈਠਿਆ ਨਾ ਆਵੇ ਆਪਾਂ ਸੋਚਾਂ 'ਚ ਚੱਲ ਜਾਈਏ ਅਤੇ ਫਿਰ ਕਹੀਏ ਸੁੱਖ ਨਹੀਂ ਮਿਲਦਾ ਸੁੱਖ ਤਾਂ ਮਿਲਣਾ ਜੇ ਸੁੱਖ ਨਾਲ ਜੁੜਾਂਗੇ ਅਤੇ ਮਨ ਨੂੰ ਜੋੜਾਂਗੇ ਅਤੇ ਸੁੱਖ ਕੀ ਹੈ ਨਾਮ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਸਿਮਰੋ ਸਿਮਰ ਸਿਮਰ ਸੁੱਖ ਪਾਓ ਪੰਜਵੇਂ ਪਾਤਸ਼ਾਹ ਦੇ ਬਚਨ ਰੋਜ਼ ਪੜ੍ਹਦੇ ਹੋ ਤੁਸੀਂ ਸੁਖਮਣੀ ਸਾਹਿਬ ਸਿਮਰੋ ਪਰ ਸਿਮਰਨ ਦਾ ਵੀ ਤਰੀਕਾ ਵਾ ਕਿ ਇਹ ਸਿਮਰਨ ਤਾਂ ਸਾਰੇ ਕਰਦੇ ਨੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਸਿਮਰਨ ਕਰਨਾ ਕਿੱਦਾਂ ਵਾ ਬਸ ਰਾਮ ਕਹਿਣ ਮੈਂ ਭੇਜ ਦੇ ਇਹ ਵਾਹਿਗੁਰੂ ਕਹਿਣ 'ਚ ਤਰੀਕਾ ਭੇਜ ਦੇ ਦਿੱਤਾ ਜੁਗ 'ਚ ਉਹ ਜਪਜੀ ਸਾਹਿਬ ਜੀ ਸਮਝਾਤਾ ਕਹਿੰਦੇ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਬਸ ਵੇਖੋ ਇੱਥੇ ਹੀ ਸਮਝ ਆਈਏ ਵੀ ਜਦੋਂ ਤੁਸੀਂ ਜਪਣਾ ਨਾ ਇਹਨੂੰ ਕਹਿੰਦੇ ਗਾਉਣਾ ਵਾਹਿਗੁਰੂ ਇਹਦੇ ਨਾਲ ਪਿਆਰ ਪਾਉਣਾ ਵਾ ਅੱਖਾਂ ਬੰਦ ਕਰਕੇ ਜਿਹਨੇ ਪਿਆਰ ਪਾਉਣਾ ਉਹ ਨੇਤਰਾਂ 'ਚ ਜੋਤ ਆ ਨਾ ਮਨ ਜੇ ਤੁਸੀਂ ਨੇਤਰ ਬੰਦ ਕਰ ਲੈਂਦੇ ਤਾਂ ਕੰਨਾਂ ਚੱਲ ਜਾਂਦਾ ਪਰ ਕੰਨਾਂ 'ਚੋਂ ਵੀ ਇਹ ਖਲੋਂਦਾ ਨਹੀਂ ਕੰਨਾਂ ਦੇ ਵਿੱਚ ਇਹ ਭੱਜ ਜਾਂਦਾ ਸੋਚਾਂ 'ਚ ਤੁਸੀਂ ਹੁਣ ਇਹ ਚੈੱਕ ਕਰਨਾ ਵੀ ਇੱਥੇ ਬੋਲੀ ਤਾਂ ਜਾਂਦੇ ਇਹ ਵਾਹਿਗੁਰੂ ਵੀ ਇਹ ਹੈਗਾ ਵੀ ਆ ਸੁਣਦਾ ਵੀ ਆ ਅਤੇ ਫਿਰ ਬੋਲਣਾ ਪੈਣਾ ਜੇ ਨਹੀਂ ਨਾ ਸੁਣਦਾ ਤਾਂ ਉੱਚੀ ਬੋਲੋ ਜੇ ਉੱਚੀ ਨਾ ਬੋਲੇ ਤਾਂ ਬੈਠੇ ਮਜ਼ਾ ਬੜਾ ਆਉਣਾ ਵਾ ਇਹਨੇ ਘੁੰਮੀ ਜਾਣਾ ਸੋਚਾਂ 'ਚ ਤੁਹਾਨੂੰ ਆਨੰਦ ਬੜਾ ਆਉਣਾ ਵਾ ਬੜਾ ਆਨੰਦ ਆਇਆ ਗੁਰੂ ਘਰ ਜਾ ਕੇ ਹੈ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ 'ਤੇ ਜਾਣਿਆ ਇਸ ਲਈ ਬੜਾ ਸਾਵਧਾਨ ਹੋਣਾ ਪੈਣਾ ਸਾਨੂੰ ਹੁਣ ਦੱਸ ਦਿੱਤਾ ਉਹਨਾਂ ਨੇ ਕਹਿੰਦੇ ਸਿਮਰ ਸਵਾਮੀ ਸਤਿਗੁਰ ਆਪਣਾ ਸਿਮਰਨ ਕਰੋ ਕਹਿੰਦੇ ਸਤਿਗੁਰੂ ਦਾ ਵਾਹਿਗੁਰੂ ਦਾ ਅਤੇ ਕਾਰਜ ਸਫਲ ਹਮਾਰੇ ਅਤੇ ਕਾਰਜ ਕਿਹੜੇ ਸਾਡੇ ਅਸੀਂ ਪਤਾ ਕੀ ਸਮਝਦੇ ਹਾਂ ਵੀ ਸਾਡਾ ਗ੍ਰੀਨ ਕਾਰਡ ਮਿਲ ਜੂਗਾ ਹੈ ਨਾ ਸਾਡਾ ਉਹ ਕੰਮ ਹੋ ਜਾਏਗਾ ਆਹ ਹੋ ਜਾਏਗਾ ਉਹ ਹੋ ਜਾਏਗਾ ਇਹ ਤਾਂ ਮਹਾਰਾਜ ਨੇ ਲਿਖਿਆ ਪਹਿਲਾਂ ਹੀ ਸਾਡੇ ਭਾਗਾਂ 'ਚ ਇੱਕੇ ਵਾਰੀ ਲਿਖ ਦਿੰਦਾ ਉਹ ਸਾਰਾ ਕੁਛ ਜੋ ਕੁਛ ਪਾਇਆ ਸੋ ਏਕਾ ਵਾਰ ਹੁਣ ਜਿਹੜਾ ਸਤਿਗੁਰੂ ਤੋਂ ਲੈਣ ਆਉਂਦੇ ਹਾਂ ਉਹ ਅਸੀਂ ਕਾਰਜ ਕਿਹੜਾ ਸਵਾਰਨਾ ਵਾ ਜਿਸ ਵੱਖਰ ਕੋ ਲੈਣ ਤੋਂ ਆਇਆ ਉਹ ਆ ਰਾਮ ਦਾ ਨਾਮ ਅਤੇ ਅੱਜ ਹੈਰਾਨਗੀ ਵਾਲੀ ਗੱਲ ਹੈ ਇੰਨੇ ਸ਼ਬਦ ਦੇ ਵਿੱਚ ਹੀ ਸਤਿਗੁਰਾਂ ਨੇ ਨਾਮ ਤੱਕ ਪਹੁੰਚਾ ਦਿੱਤਾ ਵਾ ਜੇ ਇੰਨਾ ਸ਼ਬਦ ਹੀ ਆਪਾਂ ਕਮਾ ਲਈਏ ਸਾਡਾ ਜਨਮ ਸਮੇਂ ਲਿਵ ਤੋੜ ਕੇ ਨਾ ਵਾਹਿਗੁਰੂ ਜੀ ਨੇ ਕਿਹਾ ਸੀ ਤੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਈਂ ਅਤੇ ਉੱਥੋਂ ਭੇਜ ਲਵੀਂ ਵੀ ਨਾਮ ਕਿੱਥੇ ਆ ਸਾਡੇ ਅੰਦਰ ਹੈ ਨਾ ਅਤੇ ਉਹ ਵੱਖਰ ਲੈ ਕੇ ਆਈ ਜਿਸ ਵੱਖਰ ਕੋ ਉਹ ਵੱਖਰ ਨਾਮ ਨੂੰ ਕਿਹਾ ਲੈਣ ਤੂੰ ਆਇਆ ਅੱਗੇ ਵੀ ਤੁਹਾਨੂੰ ਲਿਖ ਦਿੱਤਾ ਉਹਨਾਂ ਨੇ ਰਾਮ ਨਾਮ ਉਸ ਵੱਖਰ ਨੂੰ ਕੀ ਕਿਹਾ ਅਤੇ ਤੁਹਾਨੂੰ ਸੰਤ ਕਿਹਾ ਵਾ ਅਤੇ ਸੰਤਾਂ ਨੇ ਕਿੱਥੋਂ ਲੱਭ ਲਿਆ ਅੰਦਰੋਂ ਹੀ ਆਪਣੇ ਸਰੀਰ 'ਚੋਂ ਹੀ ਘਰ ਕਿਹਾ ਸਰੀਰ ਨੂੰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਇੱਦਾਂ ਪੜ੍ਹਿਆ ਕਰੋ ਹੌਲੀ ਹੌਲੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਅਤੇ ਫਿਰ ਸਤਿਗੁਰ ਨੂੰ ਪੁੱਛੀਏ ਜੀ ਕਿੱਥੇ ਆ ਉਹਨਾਂ ਲਿਖ ਦਿੱਤਾ ਨਾਲ ਹੀ ਕਹਿੰਦੇ ਤੁਹਾਡੇ ਅੰਦਰ ਹੀ ਆ ਨਾਮ ਅਤੇ ਇਹਦੀ ਖੋਜ ਕਰੋ ਇਹਨੂੰ ਗ੍ਰਹਿ ਵੀ ਕਿਹਾ ਸਰੀਰ ਨੂੰ ਕਿਤੇ ਗ੍ਰਹਿ ਸਰੀਰ ਗੁਰਮਤੀ ਖੋਜੇ ਅਤੇ ਕੀ ਮਿਲੇਗਾ ਨਾਮ ਪਦਾਰਥ ਪਾਵੇ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਏਗੀ ਫਿਰ ਸਾਨੂੰ ਦੱਸਿਆ ਵੀ ਉਹ ਨਾਮ ਤੁਹਾਡੇ ਅੰਦਰ ਹੈਗਾ ਕਿੱਥੇ ਹੈ

0: ਪੜ੍ਹਦੇ ਗੁਰਬਾਣੀ ਨੂੰ, ਉਹ ਸ਼ਬਦ ਪੜ੍ਹਿਓ ਘਰ ਜਾ ਕੇ, ਰਾਮ ਨਾਮ ਰਤਨ। ਅੱਜ ਵੀ ਜਿਹੜਾ ਸ਼ਬਦ ਹੈ ਉਹ 'ਚ ਵੀ ਰਤਨ ਕਿਹਾ ਨਾਮ ਨੂੰ। ਜੇ ਹੌਲੀ ਹੌਲੀ ਪੜ੍ਹੋਗੇ ਨਾ ਤੁਸੀਂ ਗੁਰਬਾਣੀ, ਸਹਿਜ ਪਾਠ ਕਈ ਕਰਦੇ ਆ, ਅਤੇ ਪੜ੍ਹਿਆ ਕਰੋ ਧਿਆਨ ਨਾਲ, ਭਾਵੇਂ 2 ਸਾਲਾਂ 'ਚ ਪਾਠ ਕਰ ਲਓ, ਪਾਠ ਸਹਿਜ ਪਾਠ 2 ਸਾਲਾਂ 'ਚ ਕਰ ਲਓ, 3 ਸਾਲਾਂ 'ਚ ਕਰ ਲਓ, ਪਰ ਸਮਝੀਏ ਸਹੀ ਨਾ ਵੀ ਸਤਿਗੁਰੂ ਕੀ ਕਹਿ ਰਹੇ ਨੇ। ਅਸੀਂ ਬਸ ਭੋਗ 'ਤੇ ਭੋਗ ਪਾਈ ਜਾਂਦੇ ਤਾਂ ਸਮਝ ਲੱਗੀ ਨਹੀਂ ਨਾਮ ਕਿੱਥੇ ਆ ਸਾਡੇ ਅੰਦਰ। ਨਾਮ ਕਿੱਥੇ ਆ ਜੀ? ਰਾਮ ਨਾਮ ਰਤਨ ਕੋਠੜੀ। ਸਰੀਰ ਨੂੰ ਕੋਠੜੀ ਵੀ ਕਿਹਾ, ਇਹਨੂੰ ਗੜ੍ਹ ਵੀ ਕਿਹਾ, ਇਹਨੂੰ ਮੰਦਰ ਵੀ ਕਿਹਾ। ਇਹਦੇ ਰਾਮ ਦਾ ਨਾਮ ਇੱਕ ਰਤਨ ਆ, ਗੜ੍ਹ ਮੰਦਰ ਏਕ ਲੁਕਾਨੀ। ਕਹਿੰਦੇ ਆ ਜਿਹੜਾ ਤੁਹਾਡਾ ਦਸਾਂ ਦੁਆਰਿਆਂ ਦਾ ਕਿਲ੍ਹਾ ਹੈ ਨਾ, ਗੜ੍ਹ ਹੁੰਦਾ ਕਿਲ੍ਹਾ, ਇਹਦੇ ਵਿੱਚ ਲੁਕਾ ਕੇ ਰੱਖਿਆ ਹੋਇਆ। ਕਿਤੇ ਸਤਿਗੁਰ ਮਿਲੇ ਤਾਂ ਖੋਜੀਏ। ਕਿਤੇ ਜਦੋਂ ਤੁਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਮਿਲੋਗੇ ਨਾ, ਮਿਲਣ ਦਾ ਮਤਲਬ ਹੁੰਦਾ ਪੜ੍ਹ ਕੇ ਅਤੇ ਵਿਚਾਰਨਾ ਅਤੇ ਉਸ 'ਤੇ ਪ੍ਰੈਕਟੀਕਲ ਕਰਨਾ। ਕਿਤੇ ਸਤਿਗੁਰ ਮਿਲੇ ਤਾਂ ਖੋਜੀਏ, ਮਿਲ ਜੋਤੀ ਜੋਤ ਸਮਾਣੀ। ਕਹਿੰਦੇ ਤੁਹਾਨੂੰ ਇਹ ਫਾਇਦਾ ਹੋ ਜਾਣਾ, ਨਾਮ ਖੋਜਦਿਆਂ ਖੋਜਦਿਆਂ ਤੁਸੀਂ ਪ੍ਰਕਾਸ਼ ਤੱਕ ਪਹੁੰਚ ਜਾਣਾ ਜਿਹੜਾ ਵਾਹਿਗੁਰੂ ਆਪ ਬੋਲ ਰਿਹਾ। ਫਿਰ ਕਿ ਧਿਆਨ ਨਾਲ ਹੋਰ ਗੁਰਬਾਣੀ ਪੜ੍ਹੀਏ ਵੀ ਉਹ ਨਾਮ ਦੀ ਖੋਜ ਕਿੱਦਾਂ ਕਰੀਏ। ਅਤੇ ਸਤਿਗੁਰ ਦੇ ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗੀ, ਜਿਹੜੇ ਤੁਸੀਂ ਬੋਲਦੇ ਨਾ ਵਾਹਿਗੁਰੂ ਵਾਹਿਗੁਰੂ, ਕਹਿੰਦੇ ਇਹ ਜਦੋਂ ਬੋਲਦੇ ਆ ਨਾ ਤੇ ਇਹ ਖੋਜ ਸ਼ੁਰੂ ਹੋ ਜਾਂਦੀ, ਇਹ ਖੋਜ ਸਾਡੀ ਸ਼ੁਰੂ ਹੋ ਜਾਂਦੀ ਹੈ। ਉੱਥੇ ਫਿਰ ਉਹਨਾਂ ਲਿਖਿਆ ਇਹ ਸਿਮਰਨ ਕਰਨ ਨਾਲ ਹੋਏਗਾ ਕੀ। ਕਹਿੰਦੇ ਜਿਹੜਾ ਮਨ ਹੈ ਨਾ ਇਹ 9 ਦੁਆਰਿਆਂ 'ਚੋਂ ਨਹੀਂ ਨਿਕਲਦਾ ਜਿੱਥੇ ਗੰਦਗੀ ਹੈ। ਇਸ ਨੂੰ ਤੁਸੀਂ ਜਦੋਂ ਸਾਫ਼ ਕਰੋਗੇ ਮਨ ਨੂੰ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਸਤਿਗੁਰਾਂ ਇਹੋ ਕਿਹਾ ਨਾ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ, ਵੀ ਤੁਹਾਡੇ ਕਾਰਜ ਜਿਹੜੇ ਆਏ ਉਹ ਨਾਮ ਦੀ ਪ੍ਰਾਪਤੀ ਕਰਨ ਲਈ ਉਹ ਤੁਹਾਡਾ ਸਫਲ ਹੋ ਜਾਏਗਾ। ਇਹ ਨਹੀਂ ਕਿ ਇਕੱਲਾ ਇਹੀ, ਬਾਕੀ ਵੀ ਹੋ ਜਾਂਦੇ ਨੇ, ਦੁਨਿਆਵੀ ਕਾਰਜ ਵੀ ਸਤਿਗੁਰੂ ਆਪੇ ਕਰਦਾ ਵਾ, ਪਰ ਜੇ ਤੁਸੀਂ ਉਹਨੂੰ ਮਿੱਤਰ ਬਣਾਓਗੇ, ਦੋਸਤ ਬਣਾਓਗੇ, ਆਪਣਾ ਮੀਤ ਬਣਾਓਗੇ। ਸਾਜਨਾ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮਾਣ ਮੰਗੂ ਤਾਣ ਮੰਗੂ ਧਨ ਲਛਮੀ ਸੁੱਤ ਦੇ। ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ, ਹੈ ਨਾ, ਅੱਗੇ ਕੀ ਹੈ, ਘਰ ਤਾਂ ਤੇਰੇ, ਬੋਲੋ ਹਾਂ ਸਾਰੇ, ਘਰ ਤਾਂ ਤੇਰੇ, ਫਿਰ ਦੇਊਗਾ ਕਿਨਾਂ ਨੂੰ, ਜਿਸ ਦੇ ਸੋ ਅੱਗੇ ਕੀ ਆ। ਹਾਂ, ਜਿਹੜਾ ਆ ਸਿਫ ਸਲਾਹ ਕਰੂਗਾ ਵਾਹ, ਪਰ ਮਨ 'ਚ ਵਸਾ ਕੇ ਕਰਨੀ ਹੈ, ਕਿਤੇ ਐਵੇਂ ਨਾ ਬੈਠੇ ਰਹੋ। ਆਓ ਕਰੀਏ ਫਿਰ ਆਪਾਂ ਅੱਗੇ ਚੱਲਾਂਗੇ, ਠੀਕ ਹੈ ਜੀ। ਹੁਣ ਤਾਂ ਮੈਂ ਰੋਕਿਆ ਸੀਗਾ ਵੀ ਤੁਹਾਨੂੰ ਸਮਝ ਲੱਗ ਜਾਵੇ ਕਿ ਇਹ ਨਾ ਹੋਵੇ ਬੋਲੀ ਜਾਈਏ ਵਾਹਿਗੁਰੂ ਅਤੇ ਮਨ ਕਿਤੇ ਪਰਾਂ ਹੀ ਭੱਜਿਆ ਫਿਰਦਾ ਹੋਵੇ ਬਾਹਰ, ਹੈ ਨਾ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਅੱਖਾਂ ਬੰਦ ਰੱਖੋਗੇ ਤੇ ਮਨ ਇਕਾਗਰ ਹੋਣਾ ਵਾ, ਨਹੀਂ ਤੇ ਬਾਹਰ ਹੀ ਵੇਖੀ ਜਾਣਾ, ਅੱਗੇ ਮੈਲ ਬਥੇਰੀ ਲਾਈ ਨੇ। ਅੱਖਾਂ ਜਦੋਂ ਬੰਦ ਕਰਦੇ ਹੋ ਇਹ ਕੰਨ ਕੰਨਾਂ 'ਚ ਆ ਜਾਂਦਾ, ਇੱਕ ਹੋ ਜਾਂਦਾ, ਉਦੋਂ ਉਹਨੂੰ ਫਿਰ ਸੜਾਓ। ਕੰਨ ਹੀ ਸੁਣਦੇ ਆ ਨਾ, ਕੰਨਾਂ 'ਚ ਬੈਠਾ ਫਿਰ ਮਨ ਸੁਣੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂ, ਬੋਲ ਕੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਬੋਲਦੇ ਆ
1: Grim.

Yuhan, gırım, yuhan, gırım, yuhan, gırım, yuhan, gırım.

ぐるうわぐるうわぐるうわぐるうわぐるうわ

ਸਤਿਗੁਰਾਂ ਨੇ ਅੱਜ ਗੁਰਬਾਣੀ ਦੇ ਵਿੱਚ ਤੱਤ ਕੱਢ ਦਿੱਤਾ, ਪ੍ਰਭ ਕਾ ਸਿਮਰਨ ਸਭ ਤੇ ਉੱਚ। ਤੱਤ ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਬਾਰੇ ਸਤਿਗੁਰਾਂ ਫਿਰ ਲਿਖ ਦਿੱਤਾ, ਜਿਹੜੇ ਸਿਮਰ ਨਹੀਂ ਨਾ ਕਰਦੇ, ਕਿਤੇ ਬਿਨ ਸਿਮਰਨ ਜਿਉਂ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਕਿਤੇ ਉਹਨਾਂ ਦੇ ਵਿੱਚ ਫਿਰ ਗੁੱਸਾ ਇੱਦਾਂ ਹੁੰਦਾ ਜਿਵੇਂ ਸੱਪ ਦੇ ਵਿੱਚ ਜ਼ਹਿਰ ਹੁੰਦੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਕਹਿੰਦੇ ਭਾਵੇਂ ਇਸ ਸ੍ਰਿਸ਼ਟੀ ਦੇ ਉੱਪਰ ਕਿੱਡਾ ਵੱਡਾ ਉਹਦਾ ਰਾਜ ਹੋਵੇ, ਪਰ ਜੇ ਉਹਨੇ ਸਿਮਰ ਨਹੀਂ ਕੀਤਾ, ਨਾਮ ਨਹੀਂ ਜਪਿਆ, ਤੇ ਅੰਤ ਹਾਰ ਕੇ ਜਾਊ। ਤੇ ਅੱਜ ਕੀ ਬਚਨ ਕੀਤਾ, ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤੱਤ ਵਿਚਾਰੀ। ਹਰੀ ਦੀ ਕੀਰਤੀ ਸਭ ਤੋਂ ਪਰਮ ਤੱਤ ਆ। ਕਹਿੰਦੇ ਅਸੀਂ ਗੁਰਬਾਣੀ ਚੋਂ ਤੱਤ ਕੱਢ ਲਿਆ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪੰਜਵੀਂ ਪਾਤਸ਼ਾਹ ਦੇ ਬੋਲ ਨੇ ਜੇ ਅੱਜ ਵੀ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤਿਸ਼ਨਾ ਬੁੱਝੇ, ਪ੍ਰਭ ਕੈ ਸਿਮਰਨ ਸਭ ਕਿਸ਼ਤ ਸੁਝੇ। ਹੁਣ ਵੇਖੋ ਜਿਹੜਾ ਤੁਸੀਂ ਕੀਤਾ ਘੰਟਾ ਸਿਮਰਨ, ਕਹਿੰਦੇ ਉਹ ਇੰਨਾ ਸੁੱਖ ਆਉਣਾ, ਤੁਹਾਡੇ ਕੋਲ ਤੋਲਿਆ ਨਹੀਂ ਜਾਣਾ। ਕਹਿੰਦੇ ਗੁਣ ਗਾਵਤ ਅਤੁੱਲ ਸੁੱਖ ਪਾਇਆ। ਅਤੁੱਲ ਹੁੰਦਾ ਜਿਹੜਾ ਤੋਲਿਆ ਨਹੀਂ ਜਾਂਦਾ। ਇੰਨਾ ਸੁੱਖ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਇਹ ਕਰਕੇ ਵੇਖਿਆ ਤਾਂ ਕਰੋ ਵੀ ਜੇ ਪੰਜਵੇਂ ਪਾਤਸ਼ਾਹ ਨੇ ਇੰਨੇ ਥਾਵਾਂ 'ਤੇ ਲਿਖ ਦਿੱਤਾ, ਅਤੇ ਸਿਮਰਨ ਆਪਾਂ ਸੰਗਤ 'ਚ ਆ ਕੇ ਕਰ ਹੀ ਲਈਏ, ਹੈ ਨਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਕਿਤੇ ਸੇਵਕ ਬਣ ਜਾਓ, ਹਾਂ ਤੁਸੀਂ ਸਤਿਗੁਰ ਦੀ ਸ਼ਰਨ 'ਚ ਤਾਂ ਆਉਂਦੇ ਹੋ, ਸੇਵਕ ਕਦੋਂ ਬਣਨਾ। ਸੇਵਕ ਹੁੰਦਾ ਜਿਹੜੀ ਗੱਲ ਮੰਨ ਲੈਂਦਾ ਗੁਰੂ ਦੀ, ਉਹਨੂੰ ਕਹਿੰਦੇ ਸੇਵਕ। ਸੇਵਕ ਕਹੋ ਸੇਵਾ ਬਣ ਆਈ, ਜੇ ਤੁਸੀਂ ਮੰਨ ਲਿਆ ਨਾ ਇਹ ਸੇਵਾ ਕਰਨ ਲੱਗ ਪਏ, ਇੱਕ ਦਿਨ ਇਹ ਸੇਵਾ ਬਣ ਆਏਗੀ। ਹੁਕਮ ਬੂਝ ਪਰਮ ਪਦ ਪਾਏ, ਕਹਿੰਦੇ ਮਿਲਾਪ ਹੋ ਜਾਏਗਾ ਵਾਹਿਗੁਰੂ ਦੇ ਨਾਲ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤਮਾਹਿ ਸਮਾਏ। ਕਹਿੰਦੇ ਇੰਨਾ ਸੁੱਖ ਮਿਲਣਾ, ਕਿਉਂਕਿ ਮਨ ਜਦੋਂ ਨਿਰਮਲ ਹੋ ਜਾਂਦਾ ਨਾ, ਅਜੋ ਤੁਸੀਂ ਗੁਣ ਗਾਉਂਦੇ ਹੋ ਵਾਹ ਗੁਰੂ, ਇਹਦੇ ਨਾਲ ਮਨ ਨਿਰਮਲ ਹੋ ਜਾਂਦਾ। ਤੇ ਨਿਰਮਲ ਮਨ ਨੂੰ ਹੀ ਸੁੱਖ ਮਿਲ ਸਕਦਾ ਹੈ, ਮੈਲੇ ਮਨ ਨੂੰ ਕਦੀ ਸੁੱਖ ਨਹੀਂ ਮਿਲਦਾ। ਦਿਨੇ ਵਿਚਾਰਾਂ 'ਚ ਰਹੂਗਾ, ਰਾਤ ਨੂੰ ਸੁਪਨੇ 'ਚ ਰਹੂਗਾ। ਇਹ ਤੁਸੀਂ ਚੈੱਕ ਕਰਿਆ ਕਰੋ ਵੀ ਸਾਡੀ ਹਾਲਤ ਤਾਂ ਨਹੀਂ ਇਹ ਕਿਤੇ, ਕਿ ਦਿਨੇ ਸਾਰਾ ਦਿਨ ਸੋਚਾਂ 'ਚ ਅਤੇ ਰਾਤ ਨੂੰ ਸੁਪਨਿਆਂ 'ਚ। ਗੁਰਬਾਣੀ ਸਤਿਗੁਰ ਲਿਖਿਆ ਵੀ ਰਾਤ ਤਾਂ ਸੌਣ ਆਏ ਲਈ ਮਿਲੀ ਸੀ ਵੀ ਕਿਤੇ ਸੁੱਖ ਲਵਾਂਗੇ, ਪਰ ਮਨਮੁੱਖ ਦੀ ਕਹਾਣੀ ਲਿਖੀ ਗੁਰਬਾਣੀ 'ਚ। ਕਹਿੰਦੇ ਉਗਵੈ ਦਿਵਸ ਆਲ ਜਾਲ ਸੰਭਾਲੇ, ਦਿਨ ਚੜ੍ਹਦਿਆਂ ਹੀ ਕਹਿੰਦੇ ਆ ਕੰਮਾਂ ਕਾਰਾਂ ਨੂੰ ਸੋਚਾਂ ਸੋਚਣ ਲੱਗ ਪੈਂਦਾ। ਬਿਖ ਮਾਇਆ ਕੇ ਵਿਸਤਾਰੇ, ਜਿਹੜਾ ਉਹਨੇ ਸਾਰਾ ਦਿਨ ਇਹ ਮਾਇਆ ਦੇ ਦੇਸ਼ 'ਚ ਆ ਕੇ ਕਰਮ ਕਰਨਾ ਹੁੰਦਾ। ਕਹਿੰਦੇ ਆਈ ਰਹਿਣ ਪਿਆ ਸੁਪਨੰਤਰ, ਰਾਤ ਆਈ ਸਾਰਾ ਦਿਨ ਥੱਕਿਆ ਸੋਚਾਂ ਦੇ ਵਿੱਚ, ਸਰੀਰ ਵੀ ਥੱਕ ਜਾਂਦਾ ਮਨ ਵੀ ਥੱਕ ਜਾਂਦਾ। ਅਤੇ ਮਤਲਬ ਸੀ ਵੀ ਚਲੋ ਰਾਤ ਆਈ ਹੁਣ ਸੌਂ ਕੇ ਸੁੱਖ ਲਵਾਂਗੇ, ਪਰ ਰਾਤ ਸੁਪਨੇ ਚਲ ਗਿਆ। ਕਹਿੰਦੇ ਆਈ ਰਹਿਣ ਪਿਆ ਸੁਪਨੰਤਰ, ਸੁਪਨੇ ਵੀ ਦੁੱਖ ਸਾਰੇ, ਅਤੇ ਸੁਪਨਿਆਂ 'ਚ ਵੀ ਦੁਖੀ ਤੁਰਿਆ ਫਿਰਦਾ। ਫਿਰ ਸਤਿਗੁਰੂ ਸਾਨੂੰ ਸਮਝਾਉਂਦੇ, ਕਹਿੰਦੇ ਤੁਸੀਂ ਕਰਕੇ ਵੇਖੋ ਇੱਕ ਵਾਰੀ।